ਠਾਕ ਤੁਮ ਪੈ ਅਰਦਾਸ ਮੇਰੀ।

ਸ੍ਰੀ ਵਾਹਿਗੁਰੂ ਸਾਹਿਬ ਜੀਓ, ਤਿਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਵਿਘਨ ਨਾ ਕਉ ਲਾਗੇ, ਜਾਂ ਕੀ ਪ੍ਰਭ ਆਗੇ ਅਰਦਾਸ। ਅਰਦਾਸ ਇੱਕ ਓਂਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੋ ਨਿਧਿ ਆਵੇ ਧਾਏ, ਸਭ ਥਾਈ ਹੋਏ ਸਹਾਏ। ਧੰਨ ਧੰਨ ਦਸਵੇਂ ਪਾਤਸ਼ਾਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹ ਜੀ ਕੀ ਆਤਮਕ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਦਰ, ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਟੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਤੇਰਾ ਨਾਮ ਜਪਿਆ, ਵੰਡ ਛਕਿਆ, ਦੇਖ ਚਲਾਈ ਤੇ ਅਗਵਾਈ, ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸੱਚਿਆਰਿਆਂ, ਸਿਧਕਵਾਨਾਂ ਨਿਤਨੇਮੀਆਂ ਪ੍ਰੇਮੀਆਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਦਰ, ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਪੁੱਠੀਆਂ ਖਲਾਂ ਲਮਾਈਆਂ, ਖੋਪੜੀਆਂ ਉਤਰਵਾਈਆਂ, ਸਿੱਖੀ ਸਿਧਕ ਕੇਸਾਂ ਸਵਾਸਾਂ ਸੰਗ ਨਿਭਾਏ, ਤਿੰਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਦਰ, ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਦਰ, ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ। ਅਕਾਲ ਪੁਰਖ ਆਪ ਜੀ ਕੇ ਹਜ਼ੂਰ ਪ੍ਰਥਮ ਹੈ, ਖਾਲਸਾ ਜੀ ਕੀ ਅਰਦਾਸ ਹੈ ਜੀ, ਉਹ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਨਾਮ ਚਿੱਤੇ ਆਵੈ, ਚਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਇਤ, ਦੇਖ ਦੇਖ ਫਤਿਹ, ਬਿਰਤ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਸਾਹਿਬ ਕੇ ਬੋਲਬਾਲੇ ਬੋਲਣਾ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਾਤੇ ਰਾਖੇ ਸਤਿਗੁਰ ਆਪ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਨਾਮਦਾਨ, ਦਾਨਾ ਸਰਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ, ਇਸ਼ਨਾਨ, ਚੌਕੀਆਂ, ਝੰਡੇ ਵੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ। ਨਿਮਾਣਿਓ ਕੇ ਮਾਣ ਸਤਿਗੁਰੂ, ਨਿਤਾਣਿਓ ਕੇ ਤਾਣ ਸਤਿਗੁਰੂ, ਨਿਓਟਿਆਂ ਕੀ ਓਟ ਸਤਿਗੁਰੂ, ਨੇ ਆਸਰੋਂ ਕੇ ਆਸਰਾ, ਚਵਰ ਤਖਤ ਕੇ ਮਾਲਿਕ, ਸ਼ਬਦ ਅਵਤਾਰ ਸਤਿਗੁਰੂ, ਧੰਨ ਧੰਨ ਦਸਾਂ ਗੁਰਾਂ ਕੀ ਆਤਮਕ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਿਹਰਬਾਨ ਕਰਨਹਾਰ ਦਾ ਤਾਰ ਸਤਿਗੁਰੂ, ਬਖਸ਼ਿੰਦ ਸਤਿਗੁਰੂ ਆਪ ਜੀ ਦੀਆਂ ਬਖਸ਼ਿਸ਼ਾਂ ਦਾ ਸਦਕਾ, ਗੁਰਦੇਵ ਪਾਤਸ਼ਾਹ ਜੀਓ ਆਪ ਜੀ ਦੇ ਦਰਗੜ ਦੇ ਵਸਾਏ, ਵਿਦਿਆਰਥੀਆਂ ਨੇ, ਬੱਚਿਆਂ ਨੇ ਆਪ ਜੀ ਕੀ ਇਲਾਹੀ ਬਾਣੀ ਜੀ ਦਾ ਓਟ ਆਸਰਾ ਲੈਂਦੇ, ਸਤਿਗੁਰ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਦਰਗੜ ਤੇ ਦੀਵਾਨ ਸਜਾਏ ਹਨ, ਸਜਾਏ ਦੀਵਾਨਾਂ ਦਾ ਸਤਿਗੁਰ ਜੀਓ ਆਪ ਜੀ ਕੀ ਇਲਾਹੀ ਬਾਣੀ ਜੀ ਦੇ ਕੀਰਤਨ ਗਾਵੇ ਸੁਣੇ ਗਏ ਹਨ, ਪੜ੍ਹੀ ਸੁਣੀ ਬਾਣੀ, ਗਾਵੀ ਸੁਣੀ ਬਾਣੀ, ਸੱਚਖੰਡ ਵਿਖੇ ਪ੍ਰਵਾਨ ਕਰਨੀ ਬਾਣੀ ਦਾ ਭਾਵ ਆਪਣਿਆਂ ਬੱਚਿਆਂ ਦੇ ਹਿਰਦੇ ਚ ਆਈ ਸਾਧ ਸੰਗਤ ਦੇ ਹਿਰਦੇ ਚ ਬਖਸ਼ਿਸ਼ ਕਰਨਾ ਗੁਰਦੇਵ ਪਾਤਸ਼ਾਹ, ਆਪ ਕਿਰਪਾ ਕਰਨੀ, ਸਮੂਹ ਵਿਦਿਆਰਥੀਆਂ ਦੇ ਸਿਰਾਂ ਤੇ ਮੇਰ ਦਾ ਪ੍ਰਿਆਸ ਰੱਖਣਾ, ਦਰੋਂ ਕਰੋਂ ਨਾਮਦਾਨ, ਗੁਰਸਿੱਖੀ ਜੀਵਨ ਦਾਨ ਬਖਸ਼ਿਸ਼ ਕਰਨਾ ਸਤਿਗੁਰ ਜੀਓ, ਵਿਦਿਆ ਦਾਨ ਬਖਸ਼ਿਸ਼ ਕਰਨਾ ਸਤਿਗੁਰ ਸੱਚੇ ਪਾਤਸ਼ਾਹ, ਆਪ ਜੀ ਕਾ ਹੀ ਓਟ ਆਸਰਾ ਹੈ ਸਤਿਗੁਰ ਸੱਚੇ ਪਾਤਸ਼ਾਹ, ਜਿਨ੍ਹਾਂ ਜਿਨ੍ਹਾਂ ਸਿੱਖ ਸੰਗਤਾਂ ਵੱਲੋਂ ਅਰਦਾਸਾਂ ਹਨ, ਸਭਨਾ ਦੇ ਨਾਮ ਪਤਿਤ ਪਾਉਣ ਆਪ ਜਾਣੇ ਜਾਣ ਹੋ, ਸਰਬੱਤ ਸੰਗਤਾਂ ਦੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਕਦਮ ਲੇਖੇ ਲਾਉਣੇ, ਸਿਰਾਂ ਤੇ ਮੇਰ ਦਾ ਪ੍ਰਿਆਸ ਰੱਖਣਾ ਸਤਿਗੁਰ ਸੱਚੇ ਪਾਤਸ਼ਾਹ ਜੀਓ। ਅੱਜ ਦੇ ਦੀਵਾਨ ਦੀ ਸੇਵਾ ਆਪ ਜੀ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਹੋਈ ਹੈ ਗੁਰਦੇਵ ਪਾਤਸ਼ਾਹ ਜੀਓ, ਸਮੂਹ ਸਾਧ ਸੰਗਤ ਵੱਲੋਂ ਪ੍ਰਾਪਸ਼ਾਹ ਜੀ ਕੀ ਦੇਖ ਸਜ ਕੇ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ, ਸਾਧ ਸੰਗਤ ਵਿੱਚ ਵਰਤੇ
ਜੋ ਜੀ ਸਕੇ ਸੋ ਆਪ ਜੀ ਕਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜੀ ਜਪੇ। ਸਹੀ ਸੰਤ ਪਿਆਰੇ ਮਿਲਨੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਹਮ ਵਾਹਿਗੁਰੂ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠੀਆਂ ਸੋਹੀਏ ਸਭਨਾ ਦਾ ਵਿਸਾ ਸੁਕੋ ਟਲ ਗੁਰ ਸੇਵੀਐ ਐਨ ਸਹਿਜ ਸੁਭਾਏ

ਰਹਾਉ ਨਾਨਾ ਖਿਆਨ ਪੁਰਾਨ ਜਸ ਉਤਮ ਖਟ ਦਰਸ਼ਨ ਗਾਵੈ ਰਾਮ ਸ਼ੰਕਰ ਕਰੋੜ ਤੈ ਤਿਸ ਧਿਆਇਓ।

ਸਭ ਗਾਵਤ ਜੇ ਤੇ ਉਪਾਮ ਨਾਨਕ ਕਿਰਪਾ ਕਰੀ ਹਰ ਜਿਨ ਕੋ ਤੇ ਸੰਤ ਭਲੇ ਹਰ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਪਰਿਓ ਰਾਮਦਾਸ
1: ਹਰਿ ਜੀਓ
0: ਨਾਮ ਪਰਿਓ ਰਾਮਦਾਸ
1: ਹਰਿ ਜੀਓ ਨਾਮ ਪਰਿਓ ਰਾਮ ਦੀਨ ਦਿਆਲ ਕਿਰਪਾਲ ਸੁਖ ਸਾਗਰ
2: ਸਰਬ
1: ਸਰਬ ਕਟਾ
0: ਪਰਪੂਰੀ ਰਹਿ
1: ਇੱਕ ਸੁਨਤ ਸਦਾ ਹੈ ਸੰਗੇ

0: ਮੈਂ ਮੂਰਖ ਜਾਣਿਆ ਕਾਹੇ ਰੇ ਪਨ ਖੋਜਣ ਜਾਏ ਮੈਂ ਮੂਰਖ ਜਾਣਿਆ ਦੂਰੀ
1: ਕਾਹੇ ਰੇ ਵਨ ਖੋਜਣ ਜਾ।

0: ਆਪ ਜੀ ਦੇ ਅਨੰਦ ਸੇਵਕ ਇੱਥੇ ਹੀ ਖਿਮਾ ਦੇ ਜੱਜ ਖਨ ਕੀਰਤਨ ਕਰਦਿਆਂ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਬੁਲਾਹੀਆਂ ਹੋਣਗੀਆਂ। ਦਾਸਾਂ ਵੱਲ ਬੇਨਤੀ ਹੈ, ਆਪ ਜੀ ਦੇ ਚਰਨਾਂ ਵਿੱਚ ਕਾਫੀ ਆਏ ਹਾਂ, ਬੇਅੰਤ ਬੁਲਾਹੀਆਂ ਹੋਣਗੀਆਂ, ਫੁੱਲਾਂ ਚੁੱਕਣ ਦੀ ਬਖਸ਼ਿਸ਼ ਕਰਨੀ, ਰਹਿਮਤ ਕਰਨੀ, ਮੁਆਫ ਕਰਨੀਆਂ, ਫਿਰ ਲਗਾਤਾਰ ਸਮਾਂ ਬਖਸ਼ੇ ਦਾਸ ਸਾਹਿਬ ਜੀ ਦੇ, ਆਪ ਜੀ ਦੇ ਕਦਮ ਬੋਸ਼ ਕਰਨਗੇ, ਫਿਰ ਦੁਬਾਰਾ ਫਤਿਹ ਬਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਸ਼੍ਰੀ ਗੁਰੂ ਨਾਨਕ ਸਾਹਿਬ ਵਾਕਡ ਇਨ ਮਲੇਸ਼ੀਆ, ਆਈ ਵੁੱਡ ਥਿੰਕ ਦ ਵੇ ਦੈਟ ਯੂ ਆਰ ਆਲ ਸਿੰਗਿੰਗ।

ਨਾਨਕ ਪਾਤਸ਼ਾਹ ਇਸ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ, ਜੈ ਘਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ। ਉਸ ਅਕਾਲ ਪੁਰਖ ਵਾਹਿਗੁਰੂ ਦੇ ਸੋਹਿਲੇ ਗਾਓ ਭਾਈ, ਕਿਉਂਕਿ ਉਹਦੇ ਘਰ ਵਿੱਚ ਕੀਰਤੀ ਕਰਨੀ ਹੀ ਬਣਦੀ ਹੈ ਤੇ ਜਪਿਆ ਹੋਇਆ ਨਾਮ ਕੀਤਾ ਹੋਇਆ ਕੀਰਤਨ ਹੀ ਭਾਈ ਉੱਥੋਂ ਤੱਕ ਪਹੁੰਚਦਾ, ਹੋਰ ਕੋਈ ਵਸਤੂ ਨਹੀਂ ਪਹੁੰਚਦੀ। ਇਸ ਲਈ ਉਸ ਦੇ ਸੋਹਲੇ ਗਾਓ। ਆਖਿਆ ਮਹਾਰਾਜ ਐਸ ਵੇਲੇ ਵੀ ਸੋਹਲੇ ਗਾਉਣੇ ਹਨ, ਸੋਹਲੇ ਤਾਂ ਖੁਸ਼ੀਆਂ ਵੇਲੇ ਗਾਏ ਜਾਂਦੇ ਹਨ, ਸੋਹਲੇ ਤਾਂ ਵਿਆਹਾਂ ਤੇ ਗਾਏ ਜਾਂਦੇ ਹਨ ਤੇ ਪ੍ਰਾਣ ਪੰਖੇਰੂ ਉੱਡ ਜਾਣ, ਸਰੀਰ ਮਿੱਟੀ ਹੋ ਜਾਵੇ, ਫਿਰ ਵੀ ਅਕਾਲ ਪੁਰਖ ਦੇ ਸੋਹਲੇ ਗਾਣੇ ਹਨ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਆਪ ਕਹਿੰਦੇ ਹਨ, ਬਈ ਜਿਸ ਪ੍ਰਾਣੀ ਨੇ ਸੰਸਾਰ ਤੇ ਆ ਕੇ ਸੇਵਾ ਸਿਮਰਨ ਪਰਉਪਕਾਰੀ ਜੀਵਨ ਬਤੀਤ ਕੀਤਾ ਤੇ ਉਹ ਪੰਜ ਭੂਤਕ ਸਰੀਰ ਛੱਡ ਗਿਆ ਤਾਂ ਉਹਦੇ ਪਿੱਛੋਂ ਵੀ ਸੋਹਲੇ ਹੀ ਬਣਦੇ ਹਨ ਗਾਉਣੇ, ਕਿਉਂਕਿ ਇਹ ਵੀ ਇੱਕ ਸੁਮੇਲ ਹੈ ਆਤਮਾ ਔਰ ਪਰਮਾਤਮਾ ਦਾ। ਜੋ ਆਤਮਾ ਪਰਮਾਤਮਾ ਤੋਂ ਵਿਛੜ ਕੇ ਆਈ ਸੀ ਉਹ ਪਰਮਾਤਮਾ ਵਿੱਚ ਜਾ ਸਮਾਈ ਹੈ, ਜੋ ਬੂੰਦ ਸਾਗਰ ਤੋਂ ਵਿਛੜ ਕੇ ਆਈ ਸੀ ਉਹ ਬੂੰਦ ਫਿਰ ਸਾਗਰ ਵਿੱਚ ਜਾ ਸਮਾਈ ਹੈ, ਜੋ ਜਲ ਮੇਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਮਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ। ਇਹ ਵੀ ਇੱਕ ਸੁਮੇਲ ਹੈ ਬਈ, ਜਿਹੜੀ ਬੂੰਦ ਸਾਗਰ ਤੋਂ ਵਿਛੜ ਕੇ ਆਈ ਸੀ ਉਹ ਬੂੰਦ ਫਿਰ ਸਾਗਰ ਵਿੱਚ ਜਾ ਸਮਾਈ ਹੈ, ਇਸ ਲਈ ਉਹਦੇ ਸੋਹਲੇ ਗਾਉਣੇ ਬਣਦੇ ਹਨ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ

जीव आत्मा दे पास केड़ी वस्तु पहुंचदी है? हजूर कहंदे गुर का बचन बसे जी नाले। ए जीव आत्मा तक पहुंच सकदा है गुरु दा बचन। गुरु दे बचन तो भाव है गुरु दा शब्द, क्योंकि हर पवित्र आत्मा दरगाह विच बैठी हुई अपने प्यारियां पासों मित्रों पासों ए मंग करदी है। क्योंकि धन गुरु नानक पातशाह जी ने भी ए मंग कीती है, मेरे मित्रों ऐ मेरे प्यारियो, संमत साहा लिखिया मिलकर पावो तेल देव सजन असीसड़ियां। ए असीसां केड़ियां हन? हजूर कहंदे ने मैं पिछे कीर्तन करियो निर्वाण जीओ। वेखना भाई मेरे पिछों किसे ने रोना नहीं, दुख नहीं मनाना। जे मेरे नाल सच्चा प्यार करदे हो तो मैं पिछे मेरे पिछे कीर्तन करना, मेरी याद में मैनू असीसां देनिया कीर्तन दिया, क्योंकि कीर्तन दिया असीसां ही जीव आत्मा तक पहुंच दिया हन। इसलिए हजूर कहंदे ने संमत साहा लिखिया मिलकर पावो तेल देव सजन असीसड़ियां। जे पुन होन तां पापां दा पार हलका हो जांदा। कीर्तन ही है जो पापां दी निवृत्ति कर देंदा। गुरु दी शरण विच आके उसका जश करना यही दात एक नाल जांदी। गुरु दी शरण विच आ जाना बड़ी वड्डी गल है। धन गुरु गोबिंद सिंह सच्चे पातशाह घट घट दे जानन हारे परमेश्वर दा रूप अज एक अलोकित आप चोज वरता रहे हन। सच्चे पातशाह जी दी उस्तति सुन के एक बैरागी वैष्णो मत दा साधु दर्शना लई आया। आके की वेखदा है के सतगुरु जी दे हाथ विच गुटार पंछी है, दूजे हाथ विच बाज फड़िया होया है। उस बाज ने गुटार दे मास नू त्रोड़िया है, फिर दोबारा तोड़िया, बल्कि जद तीजी वेरा गुटार दे मास नू तोड़िया तां बैरागी दे मन विच बड़ी शंका आई कि मैं तो सुनिया सी कि सतगुरु शांत मई दयालु अते दयावान हन, पर इना दे चित विखे तो बड़ी कठोरता है। रंचक मातर भी दया नहीं, गुटार तड़प रहा है ते जीवंदे गुटार दा मास बाज कोलों तुड़वा रहे हैं। अंतर जामी सतगुरु जी ने साधु दे हिरदे दी शंका जान के वचन कीता, हे संत जी आप जी दे मन विच जो संशा उठिया है ना, आप नहीं जानते कि इना दे पिछले जन्म दा की संबंध है। ए जो गुटार है राजे दा वजीर सी, जो बाज है ए पिछले जन्म विच वड्डा जिमीदार सी। जिमीदार ने अपना पिंड वसाया होया सी। इस वजीर ने झूठी तोहमत लगा के इसनू पिंड तो बाहर कढवा दिता, पिंड उजाड़ दिता, पर अपनी मेहनत और सच्चाई दे सदके इसने एक होर पिंड वसा लिया। वजीर ने फिर ईरखा करके इसका पिंड उजाड़ दिता। जिमीदार ने साख संबंधियां दी मदद दे नाल, अपने मित्रां दी मदद दे नाल, अपने रसूख नाल फिर एक पिंड वसाया। पर राजे दे वजीर ने वैर भाव रख के तीजी बार भी पिंड उजाड़ दिता। समा पा के इन्हां दोनों दी मृत्यु हो गई। जिवें बाणी विच लिखिया है जेहा बीजे सोधणे करमा संदड़ा खेत, जिहो जिहा कोई बीज बो के जांदा है, जिहो जे कोई कर्म करके जांदा है, नरंकार ओदरे ही भेज देंदा है।
ਇਸੇ ਲਈ ਹਜ਼ੂਰ ਕਹਿੰਦੇ ਨੇ ਭਾਈ ਦੇਵਤਿਆਂ ਵਾਲੇ ਜੇ ਕਰਮ ਕਰੋਗੇ ਤਾਂ ਨਿਰੰਕਾਰ ਦੇਵਤਿਆਂ ਵਾਲੇ ਪਾਸੇ ਭੇਜ ਦੇਗਾ, ਤੇ ਜੇ ਮਨੁੱਖਾ ਜਨਮ ਪ੍ਰਾਪਤ ਕਰਕੇ ਪਸ਼ੂਆਂ ਵਾਲੇ ਕਰਮ ਕਰੋਗੇ ਤਾਂ ਫਿਰ ਇਹ ਹੋਰ ਪਸ਼ੂਆਂ ਵੱਲ ਚਲਾ ਜਾਏਗਾ। 84 ਦਾ ਗੇੜ ਤਿਆਰ ਹੈ ਫਿਰ ਤੇਰੇ ਲਈ। ਕਰਮਾਂ ਅਨੁਸਾਰ ਇਹ ਸਮਾਂ ਪਾ ਕੇ ਦੋਨਾਂ ਦੀ ਮ੍ਰਿਤੂ ਹੋ ਗਈ। ਵਜ਼ੀਰ ਨੂੰ ਅਗਲਾ ਜਨਮ ਗੁਟਾਰ ਦਾ ਮਿਲਿਆ ਤੇ ਜ਼ਿਮੀਦਾਰ ਨੂੰ ਬਾਜ ਦਾ ਜਨਮ ਮਿਲਿਆ। ਆਪਣਾ ਬਦਲਾ ਲੈਣ ਲਈ ਬਾਜ ਇਸ ਦਾ ਪਿੱਛਾ ਕਰ ਰਿਹਾ ਸੀ ਤੇ ਇਹ ਉੱਡਦੀ ਗੁਟਾਰ ਸ਼ਰਨ ਵਿੱਚ ਆ ਗਈ ਹੈ ਸਾਡੇ, ਤੇ ਬਾਜ ਵੀ ਪਰੇ ਆ ਕੇ ਬੈਠ ਗਿਆ। ਅੰਤਰਜਾਮੀ ਸਤਿਗੁਰੂ ਜੀ ਕਹਿਣ ਲੱਗੇ ਬਈ ਹੁਣ ਉਹਦੀ ਅੰਤਰ ਆਤਮਾ ਦੀ ਆਵਾਜ਼ ਅਸੀਂ ਸੁਣੀ ਜੋ ਕਹਿ ਰਿਹਾ ਸੀ ਕਿ ਗਰੀਬ ਨਿਵਾਜ ਇਸ ਪਾਸੋਂ ਮੈਂ ਲੇਖਾ ਲੈਣਾ ਹੈ, ਇਸ ਨੇ ਮੈਨੂੰ 3 ਵੇਰਾਂ ਉਜਾੜਿਆ ਹੈ ਤੇ 3 ਜਨਮ ਮੈਂ ਇਸ ਦਾ ਮਾਸ ਖਾਵਾਂਗਾ ਤਾਂ ਇਹ ਮੇਰਾ ਬਦਲਾ ਚੁੱਕੇਗਾ। ਇਸ ਨੇ 3 ਵੇਰਾਂ ਮੇਰੀ ਨਗਰੀ ਉਜਾੜੀ ਹੈ, ਮੈਂ ਹੁਣ 3 ਵੇਰਾਂ ਇਸ ਨੂੰ ਖਾਣਾ ਹੈ, ਮੇਰਾ ਹਿਸਾਬ ਪੂਰਾ ਹੋਵੇਗਾ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਬਈ ਇਹ ਗੁਰੂ ਨਾਨਕ ਦੀ ਸ਼ਰਨ ਵਿੱਚ ਹੁਣ ਆ ਗਿਆ, ਇਸ ਲਈ ਇਸ ਸ਼ਰਨ ਦਾ ਵੀ ਤਾਂ ਕੋਈ ਲਾਭ ਹੈ ਨਾ। ਜੋ 3 ਜਨਮ ਵਿੱਚ ਬਦਲਾ ਚੁਕਾਉਣਾ ਸੀ ਅਸੀਂ 21 ਜਨਮ ਵਿੱਚ ਇਹਨਾਂ ਦਾ ਬਦਲਾ ਚੁਕਾ ਰਹੇ ਹਾਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸੇ ਜਨਮ ਵਿੱਚ ਮੁਕਾ ਦਿੱਤਾ ਹੈ ਇਹਨਾਂ ਦਾ ਹਿਸਾਬ। ਹੁਣ ਇਹ ਦੋਨੋਂ ਹੀ ਇਸ ਜੂਨੀ ਤੋਂ ਮੁਕਤ ਹੋ ਗਏ ਹਨ। ਸਤਿਗੁਰਾਂ ਨੇ ਫਰਮਾਇਆ ਕਿ ਸੰਤ ਜੀ ਜਿਹੋ ਜਿਹਾ ਮਨੁੱਖਾ ਜਨਮ ਪ੍ਰਾਪਤ ਕਰਕੇ ਕੋਈ ਬੀਜਦਾ ਹੈ ਉਹ ਉਸਨੂੰ ਭੁਗਤਣਾ ਹੀ ਪੈਂਦਾ ਹੈ। ਉਹ ਬੈਰਾਗੀ ਮਤ ਦਾ ਸਾਧੂ ਜੋ ਸਤਿਗੁਰਾਂ ਦੀ ਸ਼ਰਨ ਵਿੱਚ ਆਇਆ ਸੀ ਚਰਨਾਂ ਤੇ ਡਿੱਗ ਗਿਆ, ਬੇਨਤੀ ਕੀਤੀ ਮਹਾਰਾਜ ਅਸੀਂ ਫਰਸ਼ਾਂ ਤੇ ਰਹਿਣ ਵਾਲੇ ਕਲਯੁਗੀ ਜੀਵ ਹਾਂ, ਰੱਬੀ ਰਮਜ਼ਾਂ ਨੂੰ ਕਿਵੇਂ ਸਮਝ ਸਕਦੇ ਹੋ? ਅਸੀਂ ਨਹੀਂ ਸਮਝ ਸਕਦੇ ਆਪਦੀਆਂ ਰਮਜ਼ਾਂ। ਆਪ ਸਮਰੱਥ ਪੁਰਖ ਹੋ, ਬਖਸ਼ਿਸ਼ ਕਰੋ। ਮੇਰਾ ਆਉਣ ਵਾਲਾ ਜੀਵਨ ਸੇਵਾ ਸਿਮਰਨ ਪਰਉਪਕਾਰ ਅਤੇ ਆਪ ਜੀ ਦੇ ਚਰਨਾਂ ਵਿੱਚ ਬਤੀਤ ਹੋਵੇ। ਸਤਿਗੁਰਾਂ ਨੇ ਮਿਹਰ ਦੀ ਦ੍ਰਿਸ਼ਟੀ ਤੱਕੀ, ਕਿਉਂਕਿ ਸਤਿਗੁਰੂ ਜੀ ਦਾ ਬਚਨ ਹੈ ਕਿ ਪਾਪਾਂ ਦਾ ਫਲ ਤਾਂ ਜੀਵ ਨੂੰ ਭੋਗਣਾ ਹੀ ਪੈਂਦਾ ਹੈ, ਪਰਮੇਸ਼ਰ ਆਪਣੀ ਇੱਛਾ ਅਨੁਸਾਰ ਕਿਸੇ ਨੂੰ ਇਸੇ ਹੀ ਜਨਮ ਵਿੱਚ ਦੇ ਦਿੰਦਾ ਫਲ, ਕਿਸੇ ਨੂੰ ਦੂਜੇ ਜਨਮ ਵਿੱਚ, ਕਿਸੇ ਨੂੰ ਤੀਜੇ ਵਿੱਚ, ਪਰ ਇਹ ਤਾਂ ਬਈ ਪਾਪਾਂ ਦਾ ਫਲ ਤਾਂ ਭੋਗਣਾ ਹੀ ਪੈਂਦਾ ਹੈ। ਤੇ ਜੋ ਪ੍ਰਭੂ ਦਾ ਸਿਮਰਨ ਹੈ, ਪ੍ਰਭੂ ਦੀ ਸ਼ਰਨ ਵਿੱਚ ਆ ਜਾਂਦਾ ਤਾਂ ਇਹ ਸਮਾਂ ਸੁੱਤੇ ਹੀ ਨਿਕਲ ਜਾਂਦਾ, ਇਹ ਸਮਾਂ ਸੁਪਨਾ ਬਣ ਕੇ ਪੂਰਾ ਹੋ ਜਾਂਦਾ ਜੋ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਨ। ਇਸੇ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਹਨ, ਦਿਓ ਸੱਜਣ ਅਸੀਸੜੀਆਂ, ਜੋ ਹੋਵੇ

ਤੇਰਾ ਗੁਰੂ ਦੇ ਚਰਨਾਂ ਤੇ ਝੁਕੇ। ਉਹ ਸਿਰ ਹੀ ਕਾਹਦਾ ਹੈ ਜਿਹੜਾ ਥਾਂ ਥਾਂ ਤੇ ਝੁਕ ਰਿਹਾ। ਆਖਿਆ ਉਹ ਮਸਤਕ ਸਫਲ ਹੋ ਜਾਂਦਾ ਹੈ ਜਿਹੜਾ ਮਸਤਕ ਗੁਰੂ ਦੇ ਚਰਨਾਂ ਤੇ ਝੁਕ ਜਾਵੇ। ਸਫਲ ਉਹ ਮਾਥਾ ਸੰਤ ਨਮਸਕਾਰ, ਚਰਨ ਪੁਨੀਤ ਚਲੇ ਹਰ ਮਾਰਗ। ਕਹੋ ਨਾਨਕ ਭਲਾ ਮੇਰਾ ਕਰਮ, ਤਿਸ ਬੇਟੇ ਸਾਧੂ ਦੇ ਚਰ। ਉਹ ਸਿਰ ਸਫਲ ਹੈ ਜਿਹੜਾ ਗੁਰੂ ਦੇ ਚਰਨਾਂ ਤੇ ਝੁਕ ਰਿਹਾ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿੱਥੇ ਤੁਸੀਂ ਸ਼ਬਦ ਗੁਰਬਾਣੀ ਨਾਲ ਜੁੜੇ ਹੋ, ਉੱਥੇ ਅਸੀਂ ਆਪ ਜੀ ਦਾ ਧਿਆਨ ਇੱਕ ਬਹੁਤ ਹੀ ਜ਼ਰੂਰੀ ਗੱਲ ਵੱਲ ਦਿਵਾਉਣਾ ਚਾਹੁੰਦੇ ਹਾਂ। ਇਹ ਵੇਖਣ ਵਿੱਚ ਆਇਆ ਹੈ ਕਿ ਆਮ ਸਿੱਖਾਂ ਦੇ ਘਰਾਂ ਵਿੱਚ ਪੰਜਾਬੀ ਨੂੰ ਛੱਡ ਕੇ ਹੋਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਜਿਸ ਦਾ ਨਤੀਜਾ ਸਾਡੀ ਨਵੀਂ ਪੀੜ੍ਹੀ ਆਪਣੀ ਮਾਂ ਬੋਲੀ ਪੰਜਾਬੀ ਨੂੰ ਭੁੱਲਦੀ ਜਾ ਰਹੀ ਹੈ। ਜੇਕਰ ਕਿਸੇ ਤਰ੍ਹਾਂ ਹੁੰਦਾ ਰਿਹਾ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਆਪਣੇ ਗੌਰਵਮਈ ਇਤਿਹਾਸ ਅਤੇ ਗੁਰਬਾਣੀ ਨੂੰ ਕਿਵੇਂ ਸਮਝੇਗੀ? ਇਸ ਕਰਕੇ ਬੇਨਤੀ ਹੈ ਕਿ ਆਪਸ ਵਿੱਚ ਅਤੇ ਬੱਚਿਆਂ ਨਾਲ ਸਿਰਫ ਪੰਜਾਬੀ ਵਿੱਚ ਹੀ ਗੱਲ ਕਰੋ ਅਤੇ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਨੀ ਲਿਖਣੀ ਵੀ ਸਿਖਾਓ, ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਅਮੀਰ ਵਿਰਸੇ ਨੂੰ ਸਾਂਭ ਸਕਣ। ਹਰ ਇੱਕ ਗੁਰੂ ਨਾਨਕ ਨਾਮ ਲੇਵਾ ਸਿੱਖ ਸਾਡੀ ਇਸ ਬੇਨਤੀ ਨੂੰ ਪ੍ਰਵਾਨ ਕਰੇ ਅਤੇ ਇਸ ਤੇ ਅਮਲ ਕਰਨਾ ਆਪਣਾ ਫਰਜ਼ ਸਮਝੇ। ਗੁਰੂ ਸਭ ਦੇ ਅੰਗ ਸੰਗ ਸਹਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤਰ੍ਹਾਂ ਰੇ ਸੁਰ ਨੂੰ ਜ਼ਿਆਦਾ ਲਗਾਉਣ ਨਾਲ ਪ੍ਰਧਾਨ ਸੁਰ ਬਣੇਗਾ ਔਰ ਉਸ ਦੇ ਨਾਲ ਸਬੰਧਤ ਸੁਰ ਪੰਚਮ ਲਗਾਉਣ ਨਾਲ ਵਜ਼ੀਰ ਸੁਰ ਬਣੇਗਾ ਔਰ ਸ੍ਰੀ ਰਾਗ ਦਾ ਸਰੂਪ ਕਾਇਮ ਹੋਏਗਾ। ਇਹ ਦੋਨਾਂ ਸੁਰਾਂ ਤੇ ਨਿਰਧਾਰਿਤ ਸ੍ਰੀ ਰਾਗ ਦਾ ਸਰੂਪ ਹੈ। ਤੋ ਆਪ ਸਰਵਣ ਕਰਨਾ, ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਰਾਗ ਅੰਦਰ ਇਹ ਸ਼ਬਦ ਗਾਇਆ ਹੈ। ਇਹ ਮੈਂ ਤੁਹਾਨੂੰ ਧਰੁਪਦ ਤਾਲ ਦੇ ਅੰਦਰ ਸਰਵਣ ਕਰਾ ਰਿਹਾ। ਸਾਹਿਬ ਗੁਰੂ ਸੱਚੇ ਪਾਤਸ਼ਾਹ ਧਿਆਨ ਧਰੋ, ਉਨ੍ਹਾਂ ਦਾ ਰਾਗਾਂ ਨਾਲ ਤਾਲਾਂ ਨਾਲ ਕਿਤਨਾ ਪਿਆਰ ਸੀਗਾ ਔਰ ਕਿਸ ਤਰ੍ਹਾਂ ਉਹ ਕਿਆ ਸੋਹਣੀਆਂ ਰੀਤਾਂ ਆਪ ਬੰਦਿਸ਼ ਕਰਦੇ ਔਰ ਸਾਧ ਸਿੰਘ ਜੀ ਸੁਣਾਉਂਦੇ ਹੁੰਦੇ ਸੀਗੇ। ਸਰਵਣ ਕਰਨਾ, ਧੰਨ ਗੁਰੂ ਰਾਮਦਾਸ। ਸਾਰੇ ਆਖੋ ਧੰਨ ਗੁਰੂ ਰਾਮਦਾਸ।

ਗੁਰ ਜਿਨ ਸਤਿਗੁਰ ਪੁਰਖ ਨਾ ਭੇਟਿਓ ਤੇ ਭਾਗਹੀਣ ਵਸਕਾਰ ਜਿਨ ਸਤਿਗੁਰ

ਕੱਲ ਬੜਾ ਵੱਡਾ ਦਿਹਾੜਾ ਹੈ, ਗੁਰੂ ਨਾਨਕ ਆਵੰਦੋ ਨਾਰਾਇਣ ਸਰੂਪ

ਇਹ ਸਮਝ ਲਓ ਕਿ ਨਿਰੰਕਾਰ ਨੇ ਕੱਲ ਦੇ ਦਿਨ ਗੁਰੂ ਨਾਨਕ ਦੇ ਰੂਪ ਵਿੱਚ ਧਰਤੀ ਤੇ ਆਉਣਾ ਕੀਤਾ। ਜਿਨ੍ਹਾਂ ਨੇ ਗੁਰੂ ਨਾਨਕ ਦੇ ਨਾਲ ਪਿਆਰ ਕੀਤਾ ਹੈ, ਉਸ ਪਿਆਰ ਦੀਆਂ ਉਚਾਈਆਂ ਨੂੰ ਛੂਹਿਆ ਹੈ, ਉਹਨਾਂ ਦਾ ਫਿਰ ਬਚਨ ਹੈ ਕਿ ਕੱਲ੍ਹ ਦੇ ਦਿਨ ਕੋਈ ਪਸ਼ੂ ਪੰਛੀ ਪਰਿੰਦਾ ਵੀ ਚੜ੍ਹਾਈ ਕਰ ਦੇ ਤੇ ਦਰਗਾਹ ਦੇ ਬੂਹੇ ਖੁੱਲ੍ਹੇ ਨੇ, ਨਰਕਾਂ ਨੂੰ ਨਹੀਂ ਜਾਂਦਾ।

ਫਿਰਦੇ ਦੇ ਹਨੇਰੇ ਨੂੰ ਮਿਟਾਇਆ, ਚਾਨਣਾ ਕੀ ਇਸ ਵੀਰਵਾਰ ਦੇ ਦੀਵਾਨ ਚ ਆ ਕੇ ਥੋੜਾ ਜਿਹਾ ਇਹ ਨਿਸ਼ਾਨਾ ਜ਼ਰੂਰ ਰੱਖਿਓ। ਗੁਰੂ ਨਾਨਕ ਜਿਨ੍ਹਾਂ ਦੇ ਹਿਰਦੇ ਦਾ ਹਨੇਰਾ ਤੂੰ ਮਿਟਾਇਆ, ਕਿਰਪਾ ਕਰ, ਤੇਰੀ ਸੰਗਤ ਚ ਆ ਕੇ ਇਹ ਮੇਰਾ ਵੀ ਹਨੇਰਾ ਮਿਟ ਜਾਵੇ। ਵੀਰਵਾਰ ਕਿਉਂ ਆਉਂਦੇ ਆ ਸੰਗਤ ਵਿੱਚ? ਮਨ ਘੜਿਆ ਜਾਵੇ, ਇਹ ਮਨ ਘੜਿਆ ਜਾਵੇ ਕਿਉਂਕਿ ਮੁੱਲ ਹੀ ਘੜੇ ਹੋਏ ਦਾ ਹੈ। ਪੱਥਰ ਦੇ ਟੁਕੜੇ ਵੇਖੋ, ਉੱਤੇ ਲੋਕ ਗੰਦਗੀ ਵੀ ਕਰਦੇ ਨੇ, ਮਿੱਟੀ ਵੀ ਪੈਂਦੀ ਏ, ਪਿਸ਼ਾਬ ਵੀ ਕਰਦੇ ਨੇ, ਪਰ ਉਹ ਪੱਥਰ ਦਾ ਟੁਕੜਾ ਜੇ ਘੜਿਆ ਜਾਵੇ ਤੇ ਸਤਸੰਗ ਜੀ ਮੁੱਲ ਪੈ ਜਾਂਦਾ। ਪੱਥਰ ਦਾ ਟੁਕੜਾ ਵੀ ਘੜਿਆ ਜਾਵੇ ਤੇ ਉਹਦਾ ਵੀ ਮੁੱਲ ਪੈ ਜਾਂਦਾ। ਇਹ ਗੁਰੂ ਕੇ ਸਿੱਖ ਸੰਗਤ ਚ ਆਉਣਾ, ਸਾਡਾ ਮਨ ਘੜਿਆ ਜਾਵੇ, ਇਹ ਮਨ ਦਾ ਹਨੇਰਾ ਮਿਟ ਜੇ, ਇਹਦੀ ਧੁੰਦ ਮਿਟ ਜੇ, ਘੜਿਆ ਜਾਵੇ। ਕਿ ਗੁਰੂ ਨਾਨਕ ਨੇ ਜਿਨ੍ਹਾਂ ਦਾ ਹਨੇਰਾ ਮਿਟਾਇਆ ਹਿਰਦੇ ਦਾ, ਕੋਈ ਬਚਨ ਸਾਡੇ ਵੀ ਪੱਲੇ ਪੈ ਜੇ ਤੇ ਮਨ ਘੜਿਆ ਜਾਏ, ਸਾਡਾ ਵੀ ਹਨੇਰਾ ਮਿਟ ਜੇ। ਦੋ ਸਿੱਖ ਹੋਏ ਨੇ ਜੀ, ਭਾਈ ਫਿਰਨਾ ਤੇ ਭਾਈ ਜੋਤ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚੋਂ ਇਹ ਦਾਤ ਮੰਗੀ ਹੈ ਜੀਵਨ ਸਫਲ ਹੋ ਜੇ। ਮਨ ਟਿਕ ਜਾਵੇ, ਸਵਾਸ ਸਵਾਸ ਨਾਮ ਜਪਣ ਦੀ ਦਾਤ ਮਿਲ ਜਾਵੇ, ਮਨ ਦੀ ਕਲਪਨਾ ਖਤਮ ਹੋ ਜਾਵੇ, ਜੀਵਨ ਸਫਲ ਹੋ ਜਾਵੇ। ਇਹ ਦੋ ਸਿੱਖਾਂ ਨੇ ਜੋਦੜੀ ਕੀਤੀ ਏ ਤੇ ਸਾਧ ਸੰਗਤ ਗੁਰੂ ਨਾਨਕ ਸਾਹਿਬ ਨੇ 6 ਬਚਨ ਇਹਨਾਂ ਸਿੱਖਾਂ ਦੀ ਝੋਲੀ ਚ ਪਾਏ ਨੇ ਹਨੇਰਾ ਮਿਟਾਉਣ ਲਈ, ਹਿਰਦੇ ਦਾ ਕਿਵੇਂ ਮਨ ਟਿਕ ਜੇ, ਕਿਵੇਂ ਜੀਵਨ ਸਫਲ ਹੋ ਜੇ। ਇੱਕ ਬੜਾ ਸੁੰਦਰ ਬਚਨ ਏ ਕਿਸੇ ਸਤਪੁਰਸ਼ ਦਾ, ਕਹਿੰਦੇ ਜੇ ਚਾਹੁੰਦਾ ਇਹ ਕਰਮਾਂ ਦੇ ਬੰਧਨ ਕੱਟੇ ਜਾਣ ਤੇ ਤੈਨੂੰ ਆਪਣੇ ਆਪ ਨੂੰ ਬੰਧਨ ਚ ਪਾਉਣਾ ਪਏਗਾ। ਬੰਧਨ ਕਟਾਉਣ ਲਈ ਬੰਧਨ ਪਾਉਣਾ ਪਏਗਾ, ਗੁਰੂ ਬੰਧਨ ਕੱਟਣ ਦੇ ਸਮਰੱਥ ਏ, ਪਰ ਜੇ ਤੂੰ ਚਾਹੁੰਦਾ ਬੰਧਨ ਕੱਟੇ ਜਾਣ ਤੈਨੂੰ ਖੁਦ ਨੂੰ ਬੰਧਨ ਵਿੱਚ ਪਾਉਣਾ ਪਏਗਾ। ਕੋਈ ਮੰਤਰ ਜਿਵੇਂ ਇੰਨਾ ਟਾਈਮ ਗੁਰੂ ਨਾਨਕ ਨੂੰ ਦੇਣਾ ਬੰਧਨ ਚ ਪਾਉਣਾ ਪਊਗਾ, ਇੰਨਾ ਸਮਾਂ ਸਿਮਰਨ ਕਰਨਾ ਇਹ ਬੰਧਨ ਪਾਉਣਾ ਪਏਗਾ। ਬੰਧਨ ਨੂੰ ਕਟਾਉਣ ਲਈ ਆਪਣੇ ਆਪ ਨੂੰ ਚੰਗੇ ਬੰਧਨ ਚ ਪਾਉਣਾ, ਕਿਉਂਕਿ ਗੁਰੂ ਨੇ ਕਿਹਾ ਮੈਨੂੰ ਸਿੱਖ ਪਿਆਰਾ ਨਹੀਂ ਮੈਨੂੰ ਰਹਿਤ ਪਿਆਰੀ, ਜਿਹਨੇ ਆਪਣੇ ਆਪ ਨੂੰ ਰੱਖਿਆ ਰਹਿਤ ਚ ਬੰਧਨ ਟਿਕਾਵਾ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਹਿਬ ਮੈਂ ਉਸ ਕਾ ਚਿਹਰਾ। ਆ ਭਾਈ ਮਰਦਾਨੇ ਨੂੰ ਵੀ ਜਦੋਂ ਬਾਬਾ ਜੀ ਨੇ ਨਾਲ ਲਿਆ ਨਾ, ਤਿੰਨ ਬੰਧਨ ਦਿੱਤੇ, ਤਿੰਨ ਸ਼ਰਤਾਂ ਦਿੱਤੀਆਂ, ਤਿੰਨ ਬਚਨ ਤਿੰਨ ਸ਼ਰਤਾਂ। ਮਰਦਾਨਿਆਂ ਜੇ ਮੇਰਾ ਜੀਵਨ ਸਾਥੀ ਬਣਨਾ ਹੀ, ਮੇਰੇ ਨਾਲ ਚੱਲਣਾ ਹੀ, ਤੇ ਤਿੰਨ ਸ਼ਰਤਾਂ ਹੀ, ਤਿੰਨ ਬੰਧਨ ਹੀ,

0: ਕੇਸ ਨਹੀਂ ਕਟਾਣੇ
1: ਆਖੋ ਸਤਨਾਮ ਦੌੜ
0: ਦੂਸਰਾ ਸੀ ਪਿਛਲ ਰਾਤ ਜਾਗਣ ਕਿ ਤਿੰਨ ਬਚਨ ਮਰਦਾਨੇ ਨਾਲ ਲੈ ਕੇ ਸ਼ਰਤ ਕਰਕੇ ਫਿਰ ਤੋਰਿਆ ਨੂੰ ਜੀਵਨ ਸਾਥੀ ਆ ਪਿੱਛੇ ਜੇ ਕਈ ਸਰੀਰ ਦਾਸ ਨੂੰ ਕਹਿਣ ਤੁਸੀਂ ਬਾਕੀ ਕੀਰਤਨ ਬੁੱਕ ਕਰ ਲੈਂਦੇ ਹੋ ਨਾਵਾਂ

ਅੱਖਾਂ ਚੋਂ ਪੈਰ ਕੱਢਿਆ ਤਾਂ ਪਿਤਾ ਜੀ ਨੇ ਇੱਕ ਦਿਨ ਬੁਲਾਇਆ, ਕਹਿਣ ਲੱਗੇ, ਨਾਨਕ ਜੇ ਤੂੰ ਕੋਈ ਕੰਮ ਕਰਦਾ ਹੋਵੇ, ਜੇ ਤੇਰੇ ਪਾਸ ਕੋਈ ਕਮਾਈ ਦਾ ਸਾਧਨ ਹੋਵੇ ਤਾਂ ਹੁਣ ਮੈਂ ਤੇਰੀ ਸ਼ਾਦੀ ਬਾਰੇ ਵਿਚਾਰ ਕਰਾਂ। ਰਿਸ਼ਤੇ ਆਉਂਦੇ ਨੇ ਪਰ ਸ਼ਰਮ ਆਉਂਦੀ ਹੈ, ਹਾਂ ਕਿਸ ਨੂੰ ਕਿਵੇਂ ਕਰਾਂ। ਜਿਸ ਦਾ ਪੁੱਤਰ ਕਮਾਉਂਦਾ ਨਾ ਹੋਵੇ ਉਸਦੇ ਵਿਆਹ ਬਾਰੇ ਬਾਪ ਕਿਵੇਂ ਹਾਂ ਕਰੇ। ਮੈਨੂੰ ਸ਼ਰਮ ਆਉਂਦੀ ਹੈ, ਸਿਰ ਝੁਕ ਜਾਂਦਾ ਹੈ। ਜੇ ਤੂੰ ਕਮਾਈ ਕਰਦਾ ਹੁੰਦਾ ਅੱਜ ਮੈਂ ਨਿਧੜਕ ਹੋ ਕੇ ਤੇਰਾ

ਇਹ ਜਿਸ ਕਮਾਈ ਦੀ ਤੁਸੀਂ ਗੱਲ ਕਰਦੇ ਹੋ ਇਹ ਸਾਡੇ ਵੱਡੇ ਵਡੇਰੇ ਕਰਦੇ ਕਰਦੇ ਖੱਪ ਗਏ, ਇਸ ਮਾਇਆ ਨੂੰ ਕੋਈ ਨਾਲ ਨਾ ਲਿਜਾ ਸਕਿਆ। ਬਾਬਾ ਮਾਇਆ ਸਾਥ ਨਾ ਹੋਏ, ਇਹ ਪਿਤਾ ਜੀ ਇਹ ਮਾਇਆ ਸਾਥ ਨਹੀਂ ਜਾਣਾ।

ਦੇਸ਼ ਲਿਆ ਹੀ ਨਹੀਂ। ਉਹ ਇੱਕ ਪਿਤਾ ਸਨ ਔਰ ਪਿਤਾ ਹੀ ਪੂਰੇ ਹੋ ਗਏ। ਉਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣਾ ਪੁੱਤਰ ਸਮਝਦੇ ਸਨ ਔਰ ਪੁੱਤਰ ਹੀ ਸਮਝਦੇ ਗਏ। ਇਸ ਤੋਂ ਵੱਧ ਕੁਛ ਨਾ ਸਮਝ ਸਕੇ। ਉਸੇ ਘਰ ਵਿੱਚ ਉਹਨਾਂ ਦੀ ਭੈਣ ਬੇਬੇ ਨਾਨਕੀ ਹੈ, ਹੈ ਤਾਂ ਉਸਦਾ ਵੀ ਰਿਸ਼ਤਾ ਭਰਾ ਦਾ, ਪਰ ਉਹ ਪੀਰ ਵੀ ਸਮਝਦੀ ਹੈ, ਗੁਰੂ ਵੀ ਸਮਝਦੀ ਹੈ। ਉਸੇ ਨਗਰ ਵਿੱਚ ਉਸ ਨਗਰ ਦਾ ਮਾਲਕ ਹੈ ਰਾਏ ਬੁਲਾਰ, ਉਹ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਰੱਬ ਦਾ ਰੂਪ ਸਮਝਦਾ ਹੈ, ਪਰ ਮਹਿਤਾ ਕਾਲੂ ਜੀ ਨਹੀਂ ਸਮਝ ਸਕੇ, ਮਾਤਾ ਜੀ ਨਹੀਂ ਸਮਝ ਸਕੇ।

ਉਹ ਜਦੋਂ ਆਪਣੀ ਚੁੱਪ ਵਿੱਚ ਹੁੰਦੇ ਨੇ ਤਾਂ ਮਾਤਾ ਪਿਤਾ ਨੂੰ ਸ਼ੰਕਾ ਹੁੰਦੀ ਹੈ ਕਿਧਰੇ ਨਾਨਕ ਨੂੰ ਕੋਈ ਬਿਮਾਰੀ ਤਾਂ ਨਹੀਂ, ਤਾਂ ਵੈਦ ਬੁਲਾ ਲੈਂਦੇ ਤੇ ਫਿਰ ਵੈਦ ਸੱਦ ਕੇ ਇਲਾਜ ਕਰਵਾਉਂਦੇ ਨੇ। ਵੈਦ ਬੁਲਾਇਆ, ਵੈਦ ਜੀ ਪਕੜ ਟੰਡੋਲੇ ਬਾਂਹ, ਪਰ ਗੁਰੂ ਸਾਹਿਬ ਕਹਿੰਦੇ ਨੇ ਭੋਲਾ ਵੈਦ ਨਾ ਜਾਣਦਾ, ਕਿ ਇਹ ਵੈਦ ਵੀ ਨਹੀਂ ਜਾਣਦਾ ਤੇ ਘਰਦੇ ਵੀ ਨਹੀਂ ਜਾਣਦੇ ਕਿ ਮੈਨੂੰ ਕੋਈ ਬਿਮਾਰੀ ਹੈ। ਇਹ ਸਭ ਸਮਝਦੇ ਨੇ ਮੈਂ ਬਿਮਾਰ ਹਾਂ, ਪਰ ਕਰਕ ਕਰੇ ਕਿ ਮਨ ਮੇਰੇ ਤਾਂ ਦਿਲ ਵਿੱਚ ਕਸਕਾਂ ਪੈ ਰਹੀਆਂ ਨੇ ਉਸ ਪ੍ਰੀਤਮ ਵਾਸਤੇ, ਬਸ ਬਿਮਾਰੀ ਤਾਂ ਇਹੀ। ਕਦੇ ਜਦੋਂ ਚੁੱਪ ਹੋ ਜਾਂਦੇ ਨੇ ਤਾਂ ਆਂਢ ਗੁਆਂਢ ਵੀ ਕਹਿੰਦੇ ਨੇ ਮੈਂ ਤਾਂ ਕਾਲੂ ਜੀ ਨੂੰ, ਔਰ ਇਹਨਾਂ ਨੂੰ ਵੀ ਸ਼ੱਕ ਪੈਂਦਾ ਕਿਧਰੇ ਭੂਤ ਪ੍ਰੇਤ ਨਾ ਚਿੰਬੜਿਆ ਹੋ, ਕਿਧਰੇ ਬਾਹਰਲੀ ਸਾਇਆ ਨਾ ਹੋ। ਸਿਆਣਿਆਂ ਨੂੰ ਸੱਦ ਕੇ ਉਸ ਦਾ ਇਲਾਜ ਕਰਾਉਂਦਾ। ਹੈਰਾਨੀ ਦੀ ਗੱਲ ਹੈ, ਜਦੋਂ ਬਿਮਾਰੀ ਲਈ ਵੈਦ ਨੂੰ ਸੱਦਿਆ ਤਾਂ ਵੈਦ ਤਾਂ ਉਪਦੇਸ਼ ਲੈ ਗਿਆ, ਜਦੋਂ ਭੂਤਾਂ ਪ੍ਰੇਤਾਂ ਵਾਸਤੇ ਸਿਆਣਿਆਂ ਨੂੰ ਸੱਦਿਆ ਉਹ ਵੀ ਉਪਦੇਸ਼ ਲੈ ਗਏ। ਪਰ ਮਾਤਾ ਪਿਤਾ ਨੇ ਉਪਦੇਸ਼ ਨਾ ਲਿਆ।

ਕਿਹਾ ਸੀ ਕਿ ਜੇ ਤੂੰ ਕਮਾਈ ਕਰਦਾ ਹੋਵੇਂ ਤਾਂ ਮੈਂ ਤੇਰਾ ਵਿਆਹ ਕਰਾਂ। ਪਿਤਾ ਜੀ ਕਹਿਣ ਲੱਗੇ, ਦੇਖਣਾ ਆਪਣੇ ਖੇਤ ਵਿਹਲੇ ਪਏ ਨੇ, ਮੈਂ ਕਿਤਨੇ ਚਾਅ ਨਾਲ ਸਾਂਭ ਰੱਖੇ ਸਨ ਕਿ ਪੁੱਤਰ ਹੋਵੇਗਾ, ਖੇਤੀ ਕਰੇਗਾ, ਕਿਤਨੀ ਭਾਵੇਂ ਖਾਲੀ ਪਈ ਆ ਤੂੰ ਖੇਤੀ ਕਰ। ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਪਿਤਾ ਜੀ ਮੈਂ ਜਿਹੜੀ ਖੇਤੀ ਕਰ ਰਿਹਾ ਉਸ ਵਿੱਚੋਂ ਮੈਨੂੰ ਵਿਹਲ ਮਿਲੇ ਤਾਂ ਮੈਂ ਤੁਹਾਡੇ ਖੇਤਾਂ ਵਿੱਚ ਖੇਤੀ ਕਰਾਂ। ਪੁੱਤਰ ਤੂੰ ਕਿਹੜੀ ਖੇਤੀ ਕਰ ਰਿਹਾ? ਭਾਵੇਂ ਪਿਤਾ ਜੀ ਨੂੰ ਸਮਝ ਨਹੀਂ ਲੱਗੀ ਕਿ ਕਿਹੜੀ ਖੇਤੀ ਕਰ ਰਹੇ ਨੇ, ਪਰ ਗੁਰੂ ਜੀ ਪਿਤਾ ਜੀ ਨੂੰ ਸੰਬੋਧਨ ਹੋ ਕੇ ਦੱਸ ਰਹੇ ਨੇ ਕਿ

ਅੱਜ ਕੱਲ ਘੋੜਿਆਂ ਦਾ ਵਪਾਰ ਬੜਾ ਅੱਛਾ ਹੈ। ਪਿਤਾ ਜੀ ਜਿਹੜਾ ਮੈਂ ਵਪਾਰ ਕਰਨਾ ਪਿਆ ਸੌਦਾਗਰੀ ਕਰਨਾ ਪਿਆ ਉਸ ਤੋਂ ਵੇਲ ਨਹੀਂ। ਬੇਟਾ ਤੂੰ ਕਿਹੜੀ ਸੌਦਾਗਰੀ ਕਰਨਾ ਪਿਆ, ਮੈਨੂੰ ਤਾਂ ਵਿਹਲਾ ਹੀ ਨਜ਼ਰ ਆਉਂਦਾ ਔਰ ਨਾ ਤੇਰੀਆਂ ਗੱਲਾਂ ਸਮਝ ਆਉਂਦੀਆਂ।

ਗੁਰੂ ਜੀ ਮੱਕੇ ਤੋਂ ਪਾਰ ਰੋਮ ਸ਼ਹਿਰ ਵਿੱਚ ਪਹੁੰਚ ਗਏ। ਪਾਦਰੀਆਂ ਨੂੰ ਮਿਲੇ, ਉਹਨਾਂ ਈਸਾਈਆਂ ਨੇ ਆਪਣਾ ਦੁੱਖ ਰੋਇਆ। ਕਿ ਕਾਰੂ ਬਾਦਸ਼ਾਹ ਸਾਨੂੰ ਢਿੰਗੋ ਜੋਰੀ

ਤਾਂ ਗੁਰੂ ਜੀ ਦਾ ਤਰੀਕਾ ਭਾਈ ਮਰਦਾਨਾ ਜੀ ਨੂੰ ਆਖਿਆ ਮਰਦਾਨਿਆਂ ਦੋ ਝੋਲੇ ਲਿਆ ਫਕੀਰਾਂ ਵਾਲਾ ਵੇਸ ਧਾਰਨ ਕੀਤਾ ਹੋਇਆ ਤੇ ਉਸ ਇਲਾਕੇ ਵਿੱਚ ਤਾਂ ਬਾਬਾ ਜੀ ਨੂੰ ਜਿਹੜਾ ਤੱਕਦਾ ਸੀ ਇਹ ਸੋਚਦਾ ਸੀ ਕਿ ਮੁਸਲਮਾਨ ਫਕੀਰ ਹੈ ਐਸਾ ਭੇਸ ਬਣਾਇਆ ਸੀ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜਦੋਂ ਮੱਕੇ ਗਏ ਨੇ ਨੀਲ ਵਸਤਰ ਧਾਰੇ ਬਨਵਾਰੇ ਆਸਾ ਹੱਥ ਕਿਤਾਬ ਕੱਚ ਪੂਜਾ ਬਾਂਗ ਮੁਸੱਲਾ ਧਾਰੇ ਇਹੋ ਜਿਹਾ ਭੇਸ ਬਣਾਇਆ ਸੀ ਬਾਬਾ ਜੀ ਕਿਉਂਕਿ ਬਾਬਾ ਜੀ

ਬਸ ਠੀਕਰੀਆਂ ਇਕੱਠੀਆਂ ਕਰ ਰਹੇ ਨੇ, ਝੋਲੇ ਭਰ ਰਹੇ ਨੇ ਠੀਕਰੀਆਂ, ਭਿਕਸ਼ਾ ਮੰਗ ਰਹੇ ਹੋਣ ਤਾਂ ਜੱਚਦਾ ਵੀ ਹੈ, ਪਰ ਇਹ ਫਕੀਰ ਠੀਕਰੀਆਂ ਇਕੱਠੀਆਂ ਕਰ ਰਹੇ ਨੇ। ਰੁਕਿਆ ਪੁੱਛਿਆ ਆਖਿਆ ਵੀ ਬੜੀ ਹੈਰਾਨੀ ਦੀ ਗੱਲ ਹੈ, ਤੁਸੀਂ ਫਕੀਰਾਂ ਵਾਲਾ ਵੇਸ ਧਾਰਨ ਕਰਕੇ ਠੀਕਰੀਆਂ ਇਕੱਠੀਆਂ ਕਰ ਰਹੇ, ਇਹ ਕਰਨੀਆਂ ਕੀ ਨੇ? ਗੁਰੂ ਜੀ ਕੀ ਚਾਹੁੰਦੇ ਸਨ? ਇਹੀ ਤਾਂ ਸਮਾਂ ਬਣਾਉਣਾ ਚਾਹੁੰਦੇ ਸਨ ਔਰ ਬਣ ਗਿਆ। ਗੁਰੂ ਜੀ ਦਾ ਢੰਗ ਵੀ ਐਸਾ ਹੁੰਦਾ ਸੀ, ਜਦੋਂ ਗੰਗਾ ਜੀ ਗਏ ਤਾਂ ਜਿੱਥੇ ਚੜ੍ਹਦੇ ਵੱਲ ਨੂੰ ਪਾਣੀ ਦੇ ਰਹੇ ਸਨ, ਗੁਰੂ ਜੀ ਪੱਛਮ ਨੂੰ ਪਾਣੀ ਦੇਣ ਲੱਗ ਪਏ, ਸੂਰਜ ਲਹਿੰਦੇ ਵੱਲ ਪਾਣੀ ਦੇਣ ਲੱਗ ਪਏ। ਤਰੀਕਾ ਹੈ ਸਮਝਾਉਣ ਦਾ ਕਿ ਕੋਈ ਸਵਾਲ ਤਾਂ ਕਰੇ, ਫਿਰ ਮੈਂ ਜਵਾਬ ਦੇਵਾਂ। ਕਾਰੂ ਨੇ ਵੀ ਸਵਾਲ ਕੀਤਾ ਕਿ ਕੀ ਕਰਨੀਆਂ ਨੇ? ਗੁਰੂ ਸਾਹਿਬ ਕਹਿਣ ਲੱਗੇ ਇਹ ਠੀਕਰੀਆਂ ਜਦੋਂ ਮੈਂ ਮਰ ਕੇ ਜਾਵਾਂਗਾ ਨਾ, ਉਸ ਪ੍ਰਭੂ ਦੀ ਦਰਗਾਹ ਵਿੱਚ ਇਹ ਨਾਲ ਲੈ ਜਾਵਾਂਗਾ, ਇਸ ਲਈ ਮੈਂ ਠੀਕਰੀਆਂ ਹੀ ਇਕੱਠੀਆਂ ਕਰਦਾ ਰਹਿੰਦਾ ਹਾਂ ਜਦੋਂ ਇਹ ਸੁਰਤ ਸੰਭਾਲੀ ਹੈ। ਬੜੇ ਭੰਡਾਰ ਭਰੇ ਨੇ ਠੀਕਰੀਆਂ, ਇਹ ਮੈਂ ਨਾਲ ਲੈ ਜਾਣੀਆਂ ਨੇ। ਤਾਂ ਕਾਰੂ ਨੇ ਠਹਾਕਾ ਮਾਰਿਆ, ਜ਼ੋਰ ਦੀ ਹੱਸਿਆ, ਕਹਿਣ ਲੱਗਿਆ ਅੱਜ ਤੱਕ ਤੂੰ ਠੀਕਰੀਆਂ ਵੀ ਲਗਿਆ ਹੈ ਉਸ ਦਰਗਾਹ ਵਿੱਚ? ਤਾਂ ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ ਕਿ ਮੈਂ ਤਾਂ ਸੁਣਿਆ ਹੈ ਕਿ ਇਸ ਦੇਸ਼ ਦਾ ਬਾਦਸ਼ਾਹ ਕਾਰੂ, ਜਿਸਨੇ 40 ਬੰਦ ਜੋੜ ਰੱਖੇ ਨੇ, ਉਸਨੇ ਵੀ ਨਾਲ ਲਗਾਣੇ ਨੇ। ਤਾਂ ਕਾਰੂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ, ਜ਼ਮੀਨ ਖਿਸਕਣ ਲੱਗੀ ਕਾਰੂ ਦੇ ਪੈਰਾਂ ਥੱਲੋਂ। ਉਸਨੇ ਸੋਚਿਆ ਕਿ ਅੱਜ ਤੱਕ ਇਤਨਾ ਲਾਜਵਾਬ ਕਿਸੇ ਨੇ ਨਹੀਂ ਸੀ ਕੀਤਾ। ਸਮਝ ਤਾਂ ਆਈ ਪਰ ਬਈ ਮੈਲ ਬੜੀ ਲੱਗੀ ਸੀ, ਇਤਨੀ ਜਲਦੀ ਨਹੀਂ ਲੈ ਸਕਦਾ। ਔਰ ਬਾਬਾ ਜੀ ਦਾ ਚਿਹਰਾ ਦਰਸ਼ਨ ਕਰਕੇ ਇਤਨਾ ਆਨੰਦਿਤ ਹੋਇਆ, ਕਹਿਣ ਲੱਗਾ ਮਹਾਰਾਜ ਕਿਰਪਾ ਕਰੋ ਆਓ ਮੇਰੇ ਮਹਿਲਾਂ ਵਿੱਚ। ਮਹਿਲਾਂ ਵਿੱਚ ਚਲੇ ਗਏ, ਰੋਜ਼ ਸਤਸੰਗ ਹੋਣ ਲੱਗਾ। ਤਾਂ ਗੁਰੂ ਜੀ ਉਸ ਨੂੰ ਉਪਦੇਸ਼ ਕਰਦੇ ਨੇ ਰੋਜ਼, ਉਸ ਦੇ ਮਨ ਦੀ ਮੈਲ ਲਹਿੰਦੀ ਹੈ, ਮੂਤ ਪਲੀਤੀ ਕੱਪੜ ਹੋਏ, ਜੇ ਸਾਬੂਣ ਲਈਏ ਉਹ ਧੋਏ, ਭਰੀਏ ਮੱਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਜਿਉਂ ਜਿਉਂ ਬਾਬਾ ਜੀ ਦੀ ਸੰਗਤ ਕਰਦਾ ਮੈਲ ਲਹਿੰਦੀ। ਇੱਕ ਦਿਨ ਗੁਰੂ ਜੀ ਕਹਿਣ ਲੱਗੇ ਕਾਰੂ ਹੁਣ ਅਸੀਂ ਜਾਣਾ ਹੈ। ਮਿੱਤਰਤਾ ਦੀ ਇੱਕ ਨਿਸ਼ਾਨੀ, ਇਹ ਲੈ ਫੜ ਸੂਈ, ਇਹ ਸੂਈ ਇਹ ਮਿੱਤਰਤਾ ਦੀ ਨਿਸ਼ਾਨੀ ਹੈ, ਸਾਂਭ ਕੇ ਰੱਖੀ। ਉਸਨੇ ਪਕੜ ਲਈ, ਕਹਿੰਦਾ ਜੀ ਬੜੀ ਮਿਹਰ ਕੀਤੀ, ਨਿਸ਼ਾਨੀ ਦਿੱਤੀ। ਗੁਰੂ ਜੀ ਕਹਿਣ ਲੱਗੇ ਪਰ ਇਹ ਨਿਸ਼ਾਨੀ ਅਸੀਂ ਤੇਰੇ ਤੋਂ ਲੈ ਲੈਣੀ ਹੈ। ਕਦੋਂ ਲੈਣੀ ਹੈ? ਗੁਰੂ ਜੀ ਕਹਿਣ ਲੱਗੇ ਜਦੋਂ ਮਰ ਕੇ ਪਹੁੰਚਾਂਗੇ ਉਸ ਦਰਗਾਹ ਵਿੱਚ, ਉਸ ਖੁਦਾਵਨ ਦੀ ਦਰਗਾਹ 'ਚ ਜਦੋਂ ਤੂੰ ਪਹੁੰਚੇਗਾ ਨਾ, ਇਹ ਸੂਈ ਲੈ ਲਾ ਆਵੀਂ ਤੇ ਮੇਰੀ ਸੂਈ ਮੈਨੂੰ ਉੱਥੇ ਵਾਪਸ ਕਰ ਦੇ। ਉਹ ਕਹਿਣ ਲੱਗਾ ਜੀ ਮੈਂ ਮਰ ਕੇ ਸੂਈ ਤਾਂ ਨਹੀਂ ਲਿਜਾ ਸਕਦਾ, ਇਹ ਬਚਨ ਝੂਠਾ ਕਿਵੇਂ ਕਰਾਂ ਤੁਹਾਡੇ ਨਾਲ, ਵਾਅਦਾ ਕਿਵੇਂ ਕਰਾਂ, ਮੈਂ ਸੂਈ ਨਹੀਂ ਲਿਜਾ ਸਕਦਾ। ਕਿਉਂ? ਗੁਰੂ ਜੀ ਕਹਿਣ ਲੱਗੇ ਕਾਰੂ ਇਹ 40 ਗੰਜ ਲੈ ਜਾਵੇ, ਇਹ ਜਿਹੜੀ ਜੋੜੀ ਹੈ ਮਾਇਆ ਗਰੀਬਾਂ ਦੀਆਂ ਝੁੱਗੀਆਂ ਵਿੱਚੋਂ ਵੀ ਕੱਢ ਲਈ ਹੈ, ਮਰਿਆਂ ਦੀਆਂ ਕਬਰਾਂ ਵਿੱਚੋਂ ਵੀ ਕੱਢ ਲਈ ਹੈ, ਇਹ ਨਾਲ ਲੈ ਜਾਵੇਗਾ? ਸੂਈ ਤਾਂ ਲਿਜਾ ਨਹੀਂ ਸਕਦਾ। ਸਮਝ ਆ ਗਈ, ਚਰਨ ਫੜ ਲਏ, ਰੋਣ ਲੱਗ ਪਿਆ, ਆਖਿਆ ਗਰੀਬ ਨਿਵਾਜ ਕਿਰਪਾ ਕਰੋ।

ਜਿਸ ਤਰ੍ਹਾਂ ਲੁੱਟੀ ਹੈ ਉਵੇਂ ਵੰਡ ਕੇ ਸਦਾ ਵਰਤ ਲੰਗਰ ਲਾ ਦੇ ਦੇਗ ਚਲਾ ਸਾਰੇ ਦੇਸ਼ ਵਿੱਚ ਔਰ ਸਭ ਨੂੰ ਵਸਤਰ ਵੰਡ ਦੇ ਔਰ ਥਾਂ ਥਾਂ ਤੇ ਧਰਮਸ਼ਾਲਾ ਬਣਾ ਦੇ ਸੰਗਤ ਹੋਵੇ ਇਤਿਹਾਸ ਵਿੱਚ ਜੇਕਰ ਆਉਂਦਾ ਉਹਨਾਂ ਸ਼ਬਦਾਂ ਚ

ਇੱਕ ਨਗਰ ਤੋਂ ਬਾਹਰ ਖੇਤਾਂ ਵਿੱਚ ਖੂਹ ਤੇ ਠਹਿਰੇ। ਖੂਹ ਦੇ ਮਾਲਕ ਕਿਸਾਨ ਬਜ਼ੁਰਗ ਨੇ ਬੜੀ ਸੇਵਾ ਕੀਤੀ, ਜਲ ਪਾਣੀ ਛਕਾਇਆ। ਗੁਰੂ ਜੀ ਉਸ ਦੇ ਸੁਭਾਅ ਵੱਲ ਵੇਖ ਕੇ ਉਸ ਤੇ ਤੁੱਟ ਪਏ, ਪ੍ਰਸੰਨ ਹੋਏ, ਸੁਣਨ ਲੱਗੇ, ਕਹਿਣ ਲੱਗੇ।

ਕਹਿਣ ਲੱਗਾ ਜੀ ਆਪਣੀ ਮੁਕਤੀ ਆਪਣੇ ਪਾਸ ਰੱਖੋ। ਮੇਰੇ ਪੁੱਤਰ ਹਾਲੇ ਬੱਚੇ ਨੇ, ਜਵਾਨੀ ਦੀ ਮਸਤੀ ਵਿੱਚ ਤੁਰੇ ਫਿਰਦੇ ਨੇ ਤੇ ਕਮਾ ਨਹੀਂ ਸਕਦੇ, ਖਾ ਨਹੀਂ ਸਕਦੇ। ਗੁਰਮੁਖੋ ਹਰ ਇੱਕ ਬਜ਼ੁਰਗ ਨੂੰ, ਹਰ ਇੱਕ ਪਿਤਾ ਨੂੰ ਇਹ ਭਰਮ ਦੇਖੋ, ਜਿਨ੍ਹਾਂ ਦੇ ਸਿਰ ਤੇ ਪਿਤਾ ਨਹੀਂ ਰਹੇ ਉਹਨਾਂ ਦੀ ਵੀ ਰੋਟੀ ਚੱਲ ਰਹੀ, ਉਹ ਵੀ ਕਮਾਉਣਗੇ, ਉਹ ਵੀ ਖਾਣਗੇ ਔਰ ਖਾਂਦੇ। ਇੱਕ ਭਰਮ ਹੈ, ਵਹਿਮ ਹੈ, ਮੁਕਾਲਤ ਹੈ। ਹਰ ਇੱਕ ਪਿਤਾ ਸੋਚਦਾ ਹੈ ਕਿ ਮੈਂ ਹੀ ਕਮਾ ਕੇ ਦਿੰਦਾ, ਮੇਰੇ ਪੁੱਤਰ ਤਾਂ ਐਸੀ। ਗੁਰੂ ਜੀ ਕਹਿਣ ਲੱਗੇ, ਚੰਗਾ ਵੇ ਬਜ਼ੁਰਗਾ, ਸਾਡਾ ਤੇਰੇ ਨਾਲ ਬਚਨ ਹੋਇਆ, ਅਸੀਂ ਤੋਂ

ਉਹਨਾਂ ਦੀ ਪੰਜਾਲੀ ਵਿੱਚ ਬੈਲ ਬਣ ਕੇ ਜੁਪਿਆ ਹੋਇਆ ਖੇਤੀ ਕਰ ਰਿਹਾ ਹੈ ਔਰ ਆਪਣੇ ਪੁੱਤਰਾਂ ਦੀਆਂ ਸੋਟੀਆਂ ਪਰਾਲੀਆਂ ਖਾ ਰਿਹਾ। ਗੁਰੂ ਜੀ ਉਸ ਪੰਜਾਲੀ ਵਿੱਚ ਜੁਟੇ ਹੋਏ ਬੈਲ ਦੇ ਪਾਸ ਗਏ, ਸਿਰ ਤੇ ਹੱਥ ਰੱਖਿਆ, ਮਿਹਰ ਕੀਤੀ। ਉਸ ਨੂੰ ਆਖਿਆ, ਕਿਉਂ ਬਈ ਹੁਣ ਤਾਂ ਮੋਹ ਦੀਆਂ ਚੋਟਾਂ ਖਾ ਰਹੇ ਹਨ, ਹੁਣ ਤਾਂ ਇਹਨਾਂ ਪੁੱਤਰਾਂ ਦੀਆਂ ਪੁਰਾਣੀਆਂ ਖਾ ਰਹੇ ਹਨ, ਹੁਣੇ ਮੁਕਤ ਹੋ ਜਾ। ਉਸਨੇ ਸਿਰ ਮਾਰ ਦਿੱਤਾ। ਉਸਦੀ ਆਤਮਾ ਚੋਂ ਆਵਾਜ਼ ਆਈ ਕਿ ਜਿਤਨੇ ਦਾ ਮੈਂ ਮਰਾਂਗਾ ਉਤਨੇ ਦਾ ਇਹਨਾਂ ਨੂੰ ਹੋਰ ਲੈਣਾ ਪਵੇਗਾ। ਕੋਈ ਮਰ ਕੇ ਬੈਲ ਬਣੇ ਇਹ ਤਾਂ ਬਾਬਾ ਜੀ ਦੀ ਨਜ਼ਰ ਵੇਖ ਸਕਦੇ, ਪਰ ਅਸੀਂ ਇਤਨਾ ਜ਼ਰੂਰ ਵੇਖਿਆ ਕਿ ਮਨੁੱਖਾ ਜਨਮ ਵਿੱਚ ਰਹਿੰਦਿਆਂ ਹੋਇਆਂ ਬਦੋ ਬਦੀ ਪੁੱਤਰਾਂ ਦੀ ਗ੍ਰਸਤੀ ਪੰਜਾਲੀ ਵਿੱਚ ਸਿਰ ਜ਼ਰੂਰ ਦੇ ਰੱਖਦੇ ਨੇ ਔਰ ਧੀਆਂ ਪੁੱਤਰਾਂ ਦੇ ਮੋਹ ਦੀਆਂ ਚੋਟਾਂ ਖਾਂਦੇ ਨੇ ਸਾਰੀ ਉਮਰਾਂ ਇਵੇਂ। ਉਹ ਤਾਂ ਬੈਲ ਬਣ ਕੇ ਹੀ ਬੈਲ ਦੀ ਜੂਨ ਭੋਗ ਰਿਹਾ ਸੀ, ਇੱਥੇ ਅਸੀਂ ਮਨੁੱਖ ਵੇਖੀਏ ਨੇ ਜਿਹੜੇ ਬੈਲ ਦੀ ਜੂਨ ਭੋਗ ਰਹੇ ਨੇ। ਬਦੋ ਬਦੀ ਪੰਜਾਲੀ ਵਿੱਚ ਸਿਰ ਦੇ ਰੱਖਣਾ ਤਾਂ ਬੈਲ ਦੀ ਜੂਨ ਹੈ, ਮਨੁੱਖਾ ਦਾ। ਗੁਰੂ ਜੀ ਨੇ ਤਾਂ ਆਖਿਆ ਕਿ ਮੁਕਤ ਹੋ ਜਾ, ਬਸ ਕੋਈ ਜ਼ਿਆਦਾ ਚਿੰਤਾ ਨਾ ਕਰ, ਇਹ ਆਪੇ ਕਮਾਉਣਗੇ ਖਾਣਗੇ। ਪਰ ਐਸੀ ਕਿਸੇ ਵਿੱਚ ਬੇਫਿਕਰੀ ਨਹੀਂ ਆਉਂਦੀ, ਐਸਾ ਮਾਰਗ ਐਸੀ ਪੂਰੀ ਸ਼ਾਂਤੀ ਵੀ ਕਿਸੇ ਦੇ ਹੱਥ ਵਿੱਚ ਨਹੀਂ। ਸਭ ਅਸ਼ਾਂਤ ਨੇ ਆਪਣੀ ਧੀਆਂ ਪੁੱਤਰਾਂ ਕਰਕੇ, ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨਾ ਵੀ ਸਕੋਈ। ਇਸ ਮੋਹ ਦੀਆਂ ਕੜਾਵਾਂ ਚ ਵੱਜਿਆ ਹੋਇਆ ਇਨਸਾਨ, ਗੁਰੂ ਸਾਹਿਬ ਕਹਿੰਦੇ ਨੇ ਕੋਈ ਸੁਖੀ ਦਿਸ ਹੀ ਨਹੀਂ ਰਿਹਾ ਮੈਂ। ਤਾਂ ਗੁਰੂ ਜੀ ਫਿਰ ਚਲੇ ਗਏ। ਭਾਈ ਮਰਦਾਨਾ ਜੀ ਹੱਸਦੇ ਨੇ, ਸੱਚੇ ਪਾਤਸ਼ਾਹ ਇਹ ਬੈਲ ਬਣ ਕੇ ਚੋਟਾਂ ਖਾ ਰਿਹਾ ਪਰ ਇਸਨੇ ਮੁਕਤੀ ਫਿਰ ਵੀ ਨਹੀਂ ਲਈ। ਗੁਰੂ ਜੀ ਕਹਿੰਦੇ

ਕੁਛ ਦੇਰ ਬਾਅਦ ਫਿਰ ਆਏ। ਉਸਦੇ ਪੁੱਤਰ ਮਿਲੇ, ਪੁੱਛਿਆ ਬਈ ਉਹ ਬੈਲ ਕਿੱਥੇ? ਕਹਿਣ ਲੱਗੇ ਜੇ ਤੁਸੀਂ ਗਏ ਤਾਂ ਦੂਸਰੇ ਦਿਨ ਚੜਾਈ ਕਰੇਗਾ। ਇਹ ਗੁਰੂ ਜੀ ਦਾ ਕੌਤਕ ਸੀ, ਉਸਦਾ ਬੇੜਾ ਪਾਰ ਕਰਨਾ ਸੀ, ਨਹੀਂ ਤਾਂ ਪਤਾ ਨਹੀਂ ਕਿਤਨੇ ਕਿਤਨੇ ਵਰੇ ਬੈਲ ਦੀਆਂ ਜੋਨਾਂ ਭੋਗਦਾ, ਕਿਤਨੀਆਂ ਚੋਟਾਂ ਖਾਂਦਾ। ਬਈ ਸੱਚੇ ਪਾਤਸ਼ਾਹ ਟੁੱਟ ਪਏ ਸੀ ਉਸ ਖਾ ਮਖਾ ਪਾਰ ਕਰਨ ਵਾਲੀ ਗੱਲ ਸੀ, ਜਿਸ ਨੇ ਸਤਿਗੁਰੂ

ਦੀ ਚੜਾਈ ਕਰ ਗਿਆ, ਮਰ ਗਿਆ ਸੀ। ਗੁਰੂ ਜੀ ਨੇ ਦਿੱਧ ਦ੍ਰਿਸ਼ਟੀ ਨਾਲ ਵੇਖਿਆ ਕਿ ਹੁਣ ਤਾਂ ਘਰ ਅੰਦਰ ਕੁੱਤਾ ਬਣ ਕੇ ਪਹਿਰਾ ਦੇ ਗਿਆ, ਬੈਲ ਦੀ ਜੋਨ ਤੋਂ ਕੁੱਤੇ ਦੀ ਜੋਨ ਚ ਆ ਗਿਆ। ਮਰਦਾਨਿਆਂ, ਹੁਣ ਤਾਂ ਆਪਾਂ ਨੂੰ ਘਰ ਜਾਣਾ ਪਵੇਗਾ, ਕਿਉਂ ਗਰੀਬ ਨਿਵਾਜ ਮਰਦਾਨਿਆਂ, ਹੁਣ ਤਾਂ ਉਹ ਬਿਰਗ ਕੁੱਤਾ ਬਣ ਕੇ ਪਹਿਰਾ ਦਿੰਦਾ ਹੈ, ਘਰ ਵਿੱਚ ਰਹਿੰਦਾ, ਚੱਲ ਪਏ ਘਰ ਨੂੰ ਆਏ। ਪ੍ਰਸ਼ਾਦੇ ਦੀ ਬੁਰਕੀ ਪਾਈ, ਕੁੱਤਾ ਨੇੜੇ ਆਇਆ, ਗੁਰੂ ਜੀ ਨੇ ਸਿਰ ਤੇ ਹੱਥ ਰੱਖਿਆ, ਉਸ ਨੂੰ ਸੋਝੀ ਹੋ ਗਈ ਕਿ ਮੈਂ ਕੌਣ ਹਾਂ ਤੇ ਇਹ ਕੌਣ ਹਾਂ। ਗੁਰੂ ਜੀ ਨੇ ਆਖਿਆ, ਕਿਉਂ ਬਈ, ਮੋਹ ਦੀਆਂ ਚੋਟਾਂ ਖਾਂਦਾ ਖਾਂਦਾ ਇਤਨੀ ਗੰਦੀ ਜੂਨ ਵਿੱਚ ਪਹੁੰਚ ਗਏ, ਹੁਣ ਤੇਰਾ ਪਾਰੋ ਤਾਰਾ ਕਰ ਦੇਈਏ। ਉਸਦੀ ਆਤਮਾ ਚੋਂ ਆਵਾਜ਼ ਆਈ, ਮੈਨੂੰ ਹਾਲੇ ਮੁਕਤੀ ਦੀ ਲੋੜ ਨਹੀਂ, ਇਹ ਮੇਰੇ ਪੁੱਤਰ ਬੜੇ ਅਵੇਸਲੇ ਨੇ, ਇਹ ਬੜੇ ਅਵੇਸਲੇ ਨੇ ਪੁੱਤਰ ਮੇਰੇ, ਦਿਨ ਭਰ ਰਾਤ ਸਾਰੀ ਸੁੱਤੇ ਰਹਿੰਦੇ ਨੇ, ਅੱਧੇ ਦਿਨ ਹੋਏ ਤੱਕ ਜਾਗਦੇ ਨੇ, ਪਿਛਵਾੜਾ ਨੰਗਾ ਹੈ, ਚੋਰ ਤਾਂ ਇੱਕ ਰਾਤ ਚ ਲੁੱਟ ਕੇ ਲੈ ਜਾਣ ਜੇ ਮੈਂ ਪਹਿਰਾ ਨਾ ਦੇ। ਸਾਰੇ ਬਜ਼ੁਰਗਾਂ ਨੂੰ ਐਸਾ ਹੀ ਖਦਸ਼ਾ ਰਹਿੰਦਾ ਹੈ, ਭਾਵੇਂ ਕੋਈ ਕੁੱਤੇ ਦੀ ਜੋਨ ਵਿੱਚ ਜਾਵੇ ਜਾਂ ਨਾ ਜਾਵੇ, ਪਰ ਮਨੁੱਖ ਜਾਮੇ ਵਿੱਚ ਹੀ ਪਹਿਰਾ ਹੀ ਤਾਂ ਦਿੰਦੇ ਨੇ ਕਈ ਬਜ਼ੁਰਗ ਪੁੱਤਰਾਂ ਧੀਆਂ ਨੂੰ, ਵੇਲ ਨਹੀਂ ਕਹਿ ਦਿੰਦੇ ਨੇ ਬੱਚਿਆਂ ਦਾ ਧਿਆਨ ਰੱਖਣਾ, ਫਿਰ ਕਹਿ ਦਿੰਦੇ ਨੇ ਹੁਣ ਬੱਚਿਆਂ ਨੂੰ ਛੁੱਟੀਆਂ ਨੇ, ਅਸੀਂ ਘੁੰਮ ਫਿਰ ਆਈਏ, ਤੁਸੀਂ ਘਰ ਖਿਆਲ ਰੱਖਣਾ। ਪਹਿਰੇ ਤੋਂ ਸਿਵਾ ਡਿਊਟੀ ਕਿਹੜੀ ਰਹਿ ਜਾਂਦੀ ਹੈ, ਪਹਿਰਾ ਹੀ ਦਿੰਦਾ ਹੈ। ਪਰ ਉਹੋ ਜੇ ਬਜ਼ੁਰਗਾਂ ਨੂੰ ਵੀ ਕਹੀਏ ਕਿ ਹੁਣ ਨਿਤਨੇਮ ਕਰਿਆ ਕਰੋ, ਤਾਂ ਉਹਨਾਂ ਦੇ ਪਾਸ ਵੀ ਸਮਾਂ ਨਹੀਂ। ਕਿਉਂਕਿ ਇਨ ਮਾਇਆ ਜਗ ਮੋਹ। ਗੁਰੂ ਜੀ ਕਹਿਣ ਲੱਗੇ, ਚੰਗਾ ਬਾਈ ਤੇਰੀ ਮਰਜ਼ੀ, ਹੋਰ ਚੋਟਾਂ ਖਾ ਲਈ। ਫਿਰ ਗਏ, ਕਾਫੀ ਸਮੇਂ ਬਾਅਦ ਆਏ, ਗੁਰੂ ਜੀ ਨੇ ਪੁੱਛਿਆ, ਬਈ ਉਹ ਕੁੱਤਾ ਕਿੱਥੇ ਜਿਹੜਾ ਘਰ ਵਿੱਚ? ਆਖਿਆ ਜੀ, ਤੁਸੀਂ ਗਏ ਤੇ ਥੋੜੇ ਦਿਨ ਬਾਅਦ ਸਰੀਰ ਛੱਡ ਗਿਆ ਸੀ। ਗੁਰੂ ਜੀ ਨੇ ਦਿਵ ਦ੍ਰਿਸ਼ਟੀ ਨਾਲ ਵੇਖਿਆ ਕਿ ਕੁੱਤੇ ਤੋਂ ਮਰ ਕੇ ਉਸਦੀ ਆਤਮਾ ਇੱਕ ਸਰਪ ਵਿੱਚ ਪ੍ਰਵੇਸ਼ ਕੀਤੀ, ਸੱਪ ਬਣਿਆ ਹੋਇਆ ਸੀ। ਉਹ ਇੱਕ ਵਾਰ ਪੰਘੂੜੇ ਵਿੱਚ ਖੇਲਦੇ ਬੱਚੇ ਵੱਲ ਜਾ ਰਿਹਾ ਸੀ, ਪੜੋਸੀਆਂ ਨੇ ਮਾਰਿਆ। ਬਾਣੀ ਚ ਲਿਖਿਆ ਹੈ ਕਿ ਅੰਤ ਕਾਲ ਜੋ ਲਕਸ਼ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਐਸਾ ਚਿੰਤਨ ਕਰਦਿਆਂ ਹੋਇਆ ਮੌਤ ਹੋ ਜਾਵੇ, ਪੈਸਾ ਪੈਸਾ ਸਿਮਰਦਿਆਂ ਮੌਤ ਹੋ ਜਾਵੇ, ਤਾਂ ਕਹਿੰਦੇ ਨੇ ਸਰਪ ਜੋਨ ਵੱਲ ਵੱਲ ਆਉਂਦਾ, ਉਸਨੂੰ ਸੱਪ ਦੀ ਜੋਨ ਲੈਣੀ ਪਵੇਗੀ। ਤੇ ਦੂਸਰੀ ਗੱਲ, ਗੁਰੂ ਸਾਹਿਬਾਂ ਨੇ ਸਹਿਸਕ੍ਰਿਤੀ ਦੇ ਸਲੋਕਾਂ ਵਿੱਚ ਇਹ ਦੱਸ ਦਿੱਤਾ ਕਿ ਜਿਸ ਨੇ ਗੁਰੂ ਨਹੀਂ ਧਾਰਨ ਕੀਤਾ ਉਸਨੂੰ ਵੀ ਇਹਨਾਂ ਜੋਨਾਂ ਵਿੱਚ ਜਾਣਾ ਪਵੇਗਾ। ਗੁਰਮੰਤਰ ਹੀਣ ਜੋ ਪ੍ਰਾਣੀ, ਤ੍ਰਿਗੰਤ ਜਨਮ ਪ੍ਰਿਸ਼ਨ ਹੈ, ਕੂਕਰੈ ਸੂਕਰੈ ਗਰਦ ਵੈ ਕਾਕੈ ਸਰਪਨੈ ਕੁਲ ਖਲ। ਕੁੱਤਾ ਬਣਨਾ ਪਵੇਗਾ, ਸੂਰ ਬਣਨਾ ਪਵੇਗਾ, ਖੋਤਾ ਬਣਨਾ ਪਵੇਗਾ, ਸਰਪ ਬਣਨਾ ਪਵੇਗਾ, ਕਾਂ ਬਣਨਾ ਪਵੇਗਾ, ਐਸੀਆਂ ਜੋਨਾਂ ਵਿੱਚ ਜਾਣਾ ਪਵੇਗਾ ਜਿਸ ਨੇ ਗੁਰੂ ਨਹੀਂ ਧਾਰਨ ਕੀਤਾ। ਬਈ ਗੁਰੂ ਵੀ ਧਾਰਨ ਕਰੋ, ਜਿਤਨੀ ਦੇਰ ਗੁਰੂ ਨਹੀਂ ਧਾਰਨ ਕਰਦੇ ਤਾਂ ਸਿੱਖੀ ਨਹੀਂ ਕਮਾ ਸਕਦੇ। ਸਿੱਖੀ ਦੀ ਰਹਿਤ ਮਰਿਆਦਾ ਉਸੇ ਦਿਨ ਸ਼ੁਰੂ ਹੋਵੇਗੀ ਜਦੋਂ ਤੁਸੀਂ ਪਹਿਲਾ ਕਦਮ ਰੱਖਿਆ, ਅੰਮ੍ਰਿਤ ਛਕ ਲਿਆ, ਗੁਰੂ ਧਾਰਨ ਕਰ ਲਿਆ। ਅੰਮ੍ਰਿਤ ਵੀ ਛਕਾਇਆ ਜਾਣਾ ਹੈ, ਅੰਮ੍ਰਿਤ ਛਕਾਉਣ ਵਾਸਤੇ ਆਪਣੇ ਨਾਮ

ਹੁਣ ਬਾਅਦ ਵਿੱਚ ਵਿਚਾਰ ਕਰਕੇ ਦੱਸ ਦਿੱਤਾ ਜਾਵੇਗਾ। ਦਫ਼ਤਰ ਵਿੱਚ ਗਿਆਨੀ ਜੀ ਪਾਸ ਆਪਣੇ ਨਾਮ ਲਿਖਾਓ ਅੰਮ੍ਰਿਤ ਛਕ। ਜਿਹੜਾ ਗੁਰੂ ਮੰਤਰ ਤੋਂ ਹੀਣਾ ਹੈ ਉਹ ਵੀ ਇਹਨਾਂ ਟੇਢੀਆਂ ਜੂਨਾਂ ਵਿੱਚ ਜਾਵੇਗਾ, ਤੇ ਜਿਹੜਾ ਮਾਇਆ ਦਾ ਚਿਤਵਨ ਕਰਦਾ ਕਰਦਾ ਮਰ ਗਿਆ ਉਹ ਸਰਪ ਜੋਨ। ਗੁਰਬਾਣੀ ਚ ਲਿਖਿਆ ਸਰਪ ਜੋਨ ਵੱਲ ਵੱਲ ਆਉਂਦਾ ਹੈ, ਸੱਪ ਦੀ ਜੂਨ ਚੋਂ ਮਾਰਿਆ ਪੜੋਸੀਆਂ ਨੇ, ਫਿਰ ਹੁਣ ਵੀ ਘਰ ਦੀ ਗੰਦੀ ਨਾਲੀ ਵਿੱਚ ਉੱਥੇ ਦਾ ਕਿਰਮ ਬਣ ਕੇ ਰਹਿ ਰਿਹਾ। ਗੁਰੂ ਜੀ ਨੇ ਦਿਵ ਦ੍ਰਿਸ਼ਟੀ ਨਾਲ ਵੇਖਿਆ ਹੈ। ਮਰਦਾਨਾ ਜੀ ਨੂੰ ਕਿਹਾ ਗੁਰੂ ਸਾਹਿਬਾਂ ਨੇ ਕਿ ਉਸ ਨਾਲੀ ਵਿੱਚੋਂ ਉਸ ਕਿਰਮ ਨੂੰ ਕੱਢ ਲਏ। ਮਰਦਾਨਾ ਜੀ ਨੇ ਉਸ ਗੰਦੇ ਨਾਲੇ ਵਿੱਚੋਂ ਉਸ ਕੀੜੇ ਨੂੰ ਕੱਢਿਆ, ਧੋ ਕੇ ਸਾਫ ਕਰਕੇ ਗੁਰੂ ਜੀ ਦੇ ਪਾਸ ਰੱਖਿਆ। ਗੁਰੂ ਜੀ ਨੇ ਉਸ ਨੂੰ ਚੁੱਕ ਲਿਆ, ਸਿਰ ਥੱਲੇ ਰੱਖਿਆ, ਆਪਣਾ ਚਰਨ ਲਾਇਆ ਤੇ ਉਸ ਨੂੰ ਪੁੱਛਿਆ, ਸਮਰੱਥਾ ਦਿੱਤੀ, ਪੁੱਛਿਆ ਵੀ ਹੁਣ ਕਲਿਆਣ ਕਰ ਦਈਏ ਤੇਰਾ, ਹੁਣ ਮੁਕਤੀ ਲੈਣੀ ਕਿ ਨਹੀਂ ਲੈਣੀ। ਹੁਣ ਤਾਂ ਉਹ ਰੋ ਰਿਹਾ ਸੀ ਤਾਂ ਹੀ ਕਿ ਹੁਣ ਮੇਰੀ ਬੜੀ ਬੁਰੀ ਹਾਲਤ ਹੈ, ਹੁਣ ਕਿਰਪਾ ਕਰੋ, ਹੁਣ ਕਿਰਪਾ ਕਰੋ, ਬਖਸ਼ ਦੇ, ਭੁੱਲਾਂ ਬਖਸ਼ ਦਿਓ, ਹੁਣ ਮੈਨੂੰ ਮੁਕਤੀ ਦੇ ਦੇ, ਆਪਣੇ ਚਰਨੀ ਲਾ ਲਾ। ਗੁਰੂ ਜੀ ਨੇ ਕਿਰਪਾ ਕੀਤੀ, ਮੁਕਤ ਕਰ ਦਿੱਤਾ, ਮੁਕਤੀ ਬਖਸ਼ ਦਿੱਤੀ। ਉਹ ਹੁਣ ਦੇਵ ਰੂਪ ਦਿਵ ਰੂਪ ਹੋ ਕੇ ਘਰ ਦੇ ਬੱਚਿਆਂ ਨੂੰ ਦਰਸ਼ਨ ਦੇ ਰਿਹਾ ਹੈ ਔਰ ਨਾਲ ਉਹਨਾਂ ਨੂੰ ਕਹਿੰਦਾ ਵੀ ਇਹ ਜਗਤ ਗੁਰੂ ਬਾਬਾ ਜੀ ਤੁਹਾਡੇ ਘਰ ਆਏ ਬੈਠੇ ਨੇ, ਜਿਤਨੀਆਂ ਮੋਹ ਦੀਆਂ ਚੋਟਾਂ ਮੈਂ ਖਾਧੀਆਂ ਨੇ ਤੁਸੀਂ ਨਾ ਖਾਣੀ। ਆਖਰ ਸੁਖ ਤਾਂ ਮੁਕਤੀ ਵਿੱਚ ਹੀ ਹੈ, ਆਖਰ ਇੱਥੇ ਹੀ ਪਹੁੰਚਣਾ ਪਵੇਗਾ। ਪਰ ਤੁਸੀਂ ਬੈਲ ਬਣ ਕੇ, ਕੁੱਤੇ ਬਣ ਕੇ, ਸੱਪ ਬਣ ਕੇ, ਕੀੜੇ ਬਣ ਕੇ ਨਾ ਪਹੁੰਚੇ। ਤੁਸੀਂ ਹੁਣ ਗੁਰੂ ਜੀ ਦਾ ਉਪਦੇਸ਼ ਲੈ ਲਓ ਤੇ ਤੁਸੀਂ ਮੁਕਤ ਹੋ ਜਾਓ। ਸਾਧ ਸੰਗਤ ਆਪਾਂ ਵੀ ਕਿਤੇ ਨਾ ਕਰੀਏ, ਅਸੀਂ ਬਹੁਤ ਹਾਲਤ ਵੇਖਦੇ ਇਨਸਾਨਾਂ ਦੀ ਐਸੀ ਵਿਚਰਦੇ ਸੰਗਤਾਂ ਵਿੱਚ ਜਿਨ੍ਹਾਂ ਦੀ ਹਾਲਤ ਬੈਲਾਂ ਵਰਗੀ ਹੈ, ਘਰ ਵਿੱਚ ਕੁੱਤਿਆਂ ਵਰਗੀ ਹਾਲਤ ਹੈ, ਸੱਪ ਵਾਂਗੂ ਮਾਇਆ ਤੇ ਬੈਠੇ ਰਹਿੰਦੇ, ਕਿਸੇ ਨੂੰ ਹੱਕ ਨਹੀਂ ਦੇਣਾ ਆਪਣਾ, ਮਰਨ ਕਿਨਾਰੇ ਹੋਏ ਪਏ ਪੁੱਤਰਾਂ ਨੂੰ ਨਹੀਂ ਦੇ ਸਕਦਾ। ਐਸੀ ਹਾਲਤ ਉਹ ਜਿਉਂਦੇ ਜਾਗਦੇ ਸਰਪ ਨੇ, ਫਿਰ ਬਈ ਗੰਦਗੀ ਦੇ ਕੀੜੇ ਹੀ ਬਣਨਾ ਪੈਂਦਾ ਹੈ। ਉਸ ਤੋਂ ਬਾਅਦ ਉਸ ਘਰ ਵਿੱਚ ਉਹ ਹਾਲਤ ਹੋ ਜਾਂਦੀ ਹੈ, ਫਿਰ ਸਾਹ ਲੈਣਾ ਮੁਸ਼ਕਿਲ ਹੁੰਦਾ ਤੇ ਫਿਰ ਬੰਦਾ ਜਾ ਕੇ ਰੋਂਦਾ ਹੈ, ਪਿੱਟਦਾ ਹੈ ਕਿ ਹੁਣ ਮੈਂ ਕੀ ਕਰਾਂ, ਬਈ ਹੁਣ ਕੋਈ ਕੀ ਕਰੇ। ਤੂੰ ਪਹਿਲਾਂ ਗੁਰੂ ਦੀ ਗੱਲ ਨਾ ਸੁਣ, ਉਪਦੇਸ਼ ਨਾ ਲਿਆ ਤੇ ਗੁਰੂ ਕਿਰਪਾ ਕਰੇ ਇਹ ਬੈਲ ਬਣਨ, ਕੁੱਤੇ ਬਣਨ, ਸੱਪ ਕੀੜੇ ਬਣਨ ਤੋਂ ਪਹਿਲਾਂ ਹੀ ਸੋਝੀ ਆ ਜਾ।

ਪਾਤਸ਼ਾਹ ਸੰਸਾਰ ਨੂੰ ਉਤਾਰਦੇ ਹੋਏ ਜਦੋਂ ਸਿੱਧ ਮੰਡਲੀ ਵਿੱਚ ਪੁੱਜੇ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਅਮੋਲਕ ਦਰਗਾਹੀ ਬਚਨ ਸੁਣ ਕੇ ਸਿੱਧ ਬੜੇ ਪ੍ਰਸੰਨ ਹੋਏ। ਸਿੱਧਾਂ ਨੇ ਬੇਨਤੀ ਕੀਤੀ ਕਿ ਜਿਸ ਪਰਮਾਤਮਾ ਦੀ ਕਥਾ ਅਕਥ ਹੈ ਅਤੇ ਜੋ ਪਰਮੇਸ਼ਰ ਸਾਰਿਆਂ ਨੂੰ ਰਿਜਕ ਦੇ ਰਿਹਾ ਹੈ, ਲੈਣ ਵਾਲੇ ਥੱਕ ਜਾਂਦੇ ਹਨ, ਦੇਣ ਵਾਲਾ ਕਦੇ ਨਹੀਂ ਥੱਕਦਾ। ਉਹ ਪਰਮੇਸ਼ਰ ਜੋ ਅਣਥੱਕ ਹੈ, ਗਰੀਬ ਨਿਵਾਜ ਕਿਰਪਾ ਕਰੋ, ਸਾਨੂੰ ਦੱਸੋ ਉਹ ਸਾਹਿਬ ਕੈਸਾ ਹੈ, ਉਸ ਦੀ ਸਾਹਿਬੀ ਕੈਸੀ ਹੈ, ਉਸ ਦਾ ਨਾਮ ਕੈਸਾ ਹੈ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ, ਸਾਚਾ ਸਾਹਿਬ ਸਾਚ ਨਾਏ, ਉਹ ਸੱਚਾ ਸਾਹਿਬ ਹੈ, ਉਹਦਾ ਨਾਮ ਵੀ ਸੱਚਾ ਹੈ।

ਸੱਚੇ ਸਾਹਿਬ ਦੀ ਹਜ਼ੂਰੀ ਵਿੱਚ ਜਦੋਂ ਜਾਈਏ ਤਾਂ ਪੇਟਾ ਕੀ ਰੱਖੀਏ। ਅਲਖ ਨਿਰੰਜਨ ਏਕੋ ਵਰਤੈ ਏਕੈ ਜੋਤ ਮੁਰਾਰੀ ਸਭ ਜਾਚਕ ਤੂੰ ਏਕੋ ਦਾਤਾ ਮਾਂਗੇ ਹੱਥ ਪਸਾਰੀ। ਲਾਕੀਰੀ ਤੋਂ ਬਰਮਾ ਤੱਕ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੋਂ ਹੀ ਸਾਰੇ ਮੰਗ ਰਹੇ ਹਨ ਤੇ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਕੀ ਰੱਖੀ। ਇਹ ਧਨ ਦੌਲਤ ਪਦਾਰਥ ਤਾਂ ਉਹਦੀ ਦੇਣ ਹੈ ਔਰ ਜੁਗਾ ਜੁਗੰਤਰ ਸਾਨੂੰ ਦਿੰਦਾ ਆ ਰਿਹਾ, ਪਰ ਅਸੀਂ ਕੀ ਰੱਖ ਸਕਦੇ ਹਾਂ ਉਹਦੇ ਅੱਗੇ। ਤਾਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ ਤੇ ਇਕਾਗਰ ਚਿਤ ਹੋ ਕੇ ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਇਸ ਮੁਖ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕਰ, ਇਹ ਉਸਤਤ ਉਸਦੀ ਬੇਟਾ ਕਰੇਗਾ ਇਹ ਕਬੂਲ ਕਰਦਾ। ਕਿਸੇ ਧੰਨ ਦੌਲਤ ਦੇ ਵੱਟੇ ਪ੍ਰਸੰਨਤਾ ਨਹੀਂ ਮਿਲਣੀ, ਧੰਨ ਗੁਰੂ ਨਾਨਕ

ਉੱਠ ਕੇ ਇਸ਼ਨਾਨ ਕਰਨ ਦਾ ਕਿੱਡਾ ਵੱਡਾ ਮਹਾਤਮ ਹੈ। ਕਿ ਤੇਰਾ ਤਨ ਵੀ ਅਰੋਗ ਹੋ ਜਾਵੇਗਾ, ਤੇਰਾ ਮਨ ਵੀ ਅਰੋਗ ਹੋ ਜਾਵੇਗਾ ਜੇ ਤੂੰ ਇਸ਼ਨਾਨ ਕਰਕੇ ਇੱਕ ਮਨ ਹੋ ਕੇ ਜਪੇਗਾ ਸ੍ਰੀ ਵਾਹਿਗੁਰੂ। ਸਾਹਿਬ ਬਾਣੀ ਵਿੱਚ ਬਖਸ਼ਿਸ਼ ਕਰਦੇ ਹਨ, ਪਹਿਲੀ ਰਾਤੀ ਫੁੱਲੜਾ ਫਲ ਵੀ ਪਿੱਛਾ ਰਾਤ। ਰਾਤ ਦਿਨ ਦੇ 24 ਘੰਟਿਆਂ ਵਿੱਚੋਂ 2.5 ਘੰਟੇ ਇਹ ਸਵਾਸਾਂ ਦਾ ਦਸਵੰਧ ਜੋ ਗੁਰੂ ਦੇ ਲੇਖੇ ਲਾਉਂਦਾ ਹੈ। ਆਖਿਆ ਗੁਰੂ ਕਦੇ ਉਸਦੀ ਬਾਂਹ ਫਿਰ ਛੱਡਦਾ ਨਹੀਂ, ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਹਰ ਵੇਲੇ ਗੁਰੂ ਅੰਗ ਸੰਗ ਹੈ। ਜਦੋਂ ਅਸੀਂ ਸ਼ਾਮਾਂ ਦੇ ਦੀਵਾਨ ਵਿੱਚ ਸਤਸੰਗ ਵਿੱਚ ਬਹਿ ਕੇ, ਸਤਸੰਗਤ ਰੂਪੀ ਬਗੀਚੇ ਵਿੱਚ ਬਹਿ ਕੇ ਨਾਮ ਰੂਪੀ ਫੁੱਲਾਂ ਦੀ ਵਾਸ਼ਨਾ ਲੈਂਦੇ ਹਾਂ, ਆਖਿਆ ਇਹ ਸਿੱਖ ਦੀ ਕਮਾਈ ਨੂੰ ਫੁੱਲ ਲੱਗਦੇ ਹਨ। ਜਦੋਂ ਸੋਦਰ ਰਹਿ ਰਸ ਦਾ ਪਾਠ, ਕੀਰਤਨ ਸਰਵਣ ਕਰਨਾ ਤੇ ਸੌਣ ਤੋਂ ਪਹਿਲੇ, ਆਰਾਮ ਕਰਨ ਤੋਂ ਪਹਿਲਾਂ ਕੀਰਤਨ ਸੋਹਲੇ ਦਾ ਪਾਠ ਕਰਨਾ, ਤੇ ਜਦੋਂ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜਦਾ, ਈਸ਼ਵਰ ਦੇ ਚਰਨਾਂ ਨਾਲ ਜੁੜਦਾ, ਤਾਂ ਆਖਿਆ ਹੁਣ ਸਿੱਖ ਦੀ ਕਮਾਈ ਨੂੰ ਫਲ ਲੱਗ ਗਏ ਹਨ। ਪਹਿਲਾਂ ਫੁੱਲ ਲੱਗਦੇ ਹਨ, ਫਿਰ ਹੀ ਫਲ ਲੱਗਦੇ ਹਨ। ਇਸ ਲਈ ਹਜ਼ੂਰ ਕਹਿੰਦੇ ਨੇ ਤੇਰਾ ਜੀਵਨ ਵੀ ਅੰਮ੍ਰਿਤ ਵੇਲਾ ਹੈ, ਤੇ ਬਾਈ ਤੂੰ ਅੰਮ੍ਰਿਤ ਵੇਲੇ ਉੱਠ ਕੇ ਆ ਵੇਖਿਆ ਅੰਮ੍ਰਿਤ ਵੇਲੇ ਕਿਵੇਂ ਹਵਾ ਰੁਮਕ ਰਹੀ ਹੁੰਦੀ ਹੈ, ਅੰਮ੍ਰਿਤ ਦੀ ਵਰਖਾ ਹੋ ਰਹੀ ਹੁੰਦੀ ਹੈ। ਜਿੱਥੇ ਤੇਰਾ ਤਨ ਸ਼ੀਤਲ ਹੋਵੇਗਾ, ਜਦੋਂ ਨਾਮ ਜਪੇਗਾ ਤਾਂ ਤੇਰਾ ਮਨ ਵੀ ਸ਼ੀਤਲ ਹੋ ਜਾਏਗਾ। ਔਰ ਅੰਮ੍ਰਿਤ ਵੇਲੇ ਉੱਠ ਕੇ ਜੋ ਈਸ਼ਵਰ ਦੀ ਭਗਤੀ ਕਰਦੇ ਹਨ, ਇਹਦਾ ਫਲ ਬਹੁਤ ਕੋਈ ਰਸਨਾ ਤੋਂ ਬਿਆਨ ਨਹੀਂ ਕਰ ਸਕਦਾ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਦਾ ਹੀ ਫਲ ਇਤਨਾ ਹੈ ਕਿ ਪਰਮ ਪੂਜੀਏ ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਕਿਆ ਕਰਦੇ ਸਨ ਭਾਈ, ਜੋ ਕੋਈ ਅੱਧੀ ਰਾਤ ਤੋਂ ਬਾਅਦ ਭਾਵ 12:15 ਵਜੇ ਤੋਂ ਬਾਅਦ ਜਿਵੇਂ ਮਹਾਂਪੁਰਖ ਉੱਠਦੇ ਹਨ, ਸਾਰੀ ਰਾਤ ਬੰਦਗੀ ਵਿੱਚ ਜੁੜਦੇ ਹਨ, ਆਖਿਆ ਕੋਈ ਤੀਸਰੇ ਪਹਿਰੇ ਜਾਗ ਕੇ ਇਸ਼ਨਾਨ ਕਰਕੇ ਨਿਤਨੇਮ ਵਿੱਚ ਜੁੜਦਾ ਤਾਂ 1.25 ਮਨ ਸੁੱਚੇ ਮੋਤੀ ਕਰਨ ਦੇ ਦਾਨ ਦਾ ਫਲ ਪ੍ਰਾਪਤ ਹੁੰਦਾ। ਜੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਹਨ, ਚੌਥੇ ਪਹਿਰ ਦੇ ਆਰੰਭ ਵਿੱਚ ਇਸ਼ਨਾਨ ਕਰਦੇ ਹਨ, ਜੋ ਉਹਨਾਂ ਨੂੰ 1.25 ਮਨ ਸੋਨਾ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ, ਤੇ ਜੋ ਮਨੁੱਖ 4 ਘੜੀਆਂ ਰਾਤ ਰਹਿੰਦੀ ਨੂੰ ਇਸ਼ਨਾਨ ਕਰਦੇ ਹਨ, ਉਹਨਾਂ ਨੂੰ 1.25 ਮਨ ਚਾਂਦੀ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ। ਜੋ 2 ਘੜੀਆਂ ਪਹਿਲੇ ਉੱਠ ਕੇ ਇਸ਼ਨਾਨ ਕਰਦਾ ਦਿਨ ਚੜ੍ਹਨ ਤੋਂ, 1.25 ਮਨ ਦੁੱਧ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ। ਤੇ ਬਾਬਾ ਜੀ ਕਿਹਾ ਕਰਦੇ ਸਨ, ਬਾਈ ਜੇ ਦਿਨ ਚੜ੍ਹੇ ਕੋਈ ਇਸ਼ਨਾਨ ਕਰ ਰਿਹਾ, ਨਾ ਪੁੰਨ ਹੈ ਨਾ ਪਾਪ ਹੈ, ਇਹ ਸਰੀਰ ਦੀ ਸ਼ੁੱਧੀ ਹੈ, ਪਰ ਹਰ ਗੁਰਸਿੱਖ ਹਰ ਪ੍ਰਾਣੀ ਮਾਤਰ ਨੇ ਬਾਈ ਨਿਤਨੇਮ ਨਹੀਂ ਤਿਆਗਣਾ, ਨਿਤਨੇਮ ਜ਼ਰੂਰ ਕਰਨਾ, ਨਿਤਨੇਮ ਦਾ ਫਲ ਵੱਖਰਾ ਮਿਲੇਗਾ। ਨਿਤਨੇਮ ਜੋ ਕਰਦੇ ਹਨ, ਗੁਰੂ ਨਾਨਕ ਨੇ ਕਦੇ ਵੀ ਉਹਨਾਂ ਦੀ ਬਾਂਹ ਨਹੀਂ ਛੱਡੀ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ, ਉਠਾਰ ਨਾਮ ਤੇ ਆਵੈ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਕਿਸੇ ਪਿਆਰ ਵਾਲੇ ਨੇ ਵੀ ਕਿਹਾ, ਪਹਿਲੇ ਪੈਰੇ ਸਭ ਕੋਈ ਜਾਗੇ, ਦੂਜੇ ਪੈਰੇ ਭੋਗੀ, ਤੀਜੇ ਪੈਰੇ ਤਸਕਰ ਜਾਗੇ, ਚੌਥੇ ਪੈਰੇ ਜੋਗੀ। ਕੋਈ ਪਿਆਰ ਵਾਲੇ ਗੁਰਮੁਖ ਪੜ ਰਹੇ ਸਨ ਕਿ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ, ਇੱਕ ਬਧੇਂਦੀ ਆਰਜਾ ਦੂਜਾ ਸਾਹਿਬ ਆਵੇ ਚ। ਕਿਉਂਕਿ ਜਦੋਂ ਮਨੁੱਖ ਸੁੱਤਾ ਹੁੰਦਾ ਤਾਂ ਇਸ ਦੇ ਸਵਾਸ ਬਹੁਤ ਖਰਚ ਹੋ ਰਹੇ ਹੁੰਦੇ ਆ,
ਜਦੋਂ ਅੰਮ੍ਰਿਤ ਵੇਲੇ ਜਾਗ ਕੇ ਪਰਮੇਸ਼ਰ ਦੀ ਭਗਤੀ ਕਰਦਾ ਤਾਂ ਬਹੁਤ ਘੱਟ ਸਵਾਸ ਉੱਤੇ ਖਰਚ ਆਉਂਦੇ ਹਨ, ਇਸ ਲਈ ਉਮਰ ਵੱਧ ਜਾਂਦੀ ਹੈ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਧਾਂ ਨੂੰ ਕਿਹਾ, ਐ ਸਿੱਧੋ, ਉਹ ਅਕਾਲ ਪੁਰਖ ਵਾਹਿਗੁਰੂ ਨੇ ਕਿਸੇ ਪਦਾਰਥ ਨਾਲ ਨਹੀਂ ਰੀਝਣਾ, ਜੇ ਉਸਦੀ ਪ੍ਰਸੰਨਤਾ ਚਾਹੁੰਦੇ ਹੋ, ਉਹਦੀ ਕਿਰਪਾ ਚਾਹੁੰਦੇ ਹੋ ਤਾਂ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਉਸ ਅਕਾਲ ਪੁਰਖ ਦੀਆਂ ਵਡਿਆਈਆਂ ਕਰੋ ਅੰਮ੍ਰਿਤ ਵੇਲੇ ਉੱਠ ਕੇ।

0: ਸਤਿਕਾਰ ਜੋ ਸਾਧ ਸੰਗਤ ਜੀ, ਜਿਵੇਂ ਮੈਂ ਸਵੇਰੇ ਵੀ ਬੇਨਤੀ ਕੀਤੀ ਸੀ, ਹੁਣ ਫਿਰ ਕਰਦਾ ਹਾਂ ਕਿ ਗਰੀਬਾਂ ਦੇ ਸੱਚੇ ਸੁੱਚੇ ਪੱਖੀ, ਹਕੀਕਤ ਵਿਚ ਜਿਹਨਾਂ ਕਹਿ ਸਕਦੇ ਹਾਂ ਕਿ ਨਿਮਾਣਿਆਂ ਦੇ ਮਾਣ ਹਨ, ਨਿਤਾਣਿਆਂ ਦੇ ਤਾਣ ਹਨ, ਨਿਓਟਿਆਂ ਦੀ ਓਟ ਹਨ, ਵੇ ਵਸੀਲਿਆਂ ਦੇ ਵਸੀਲੇ ਹਨ, ਬੇਪਨਾਹਾਂ ਦੀ ਪਨਾਹ ਹਨ, ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਭ ਨੂੰ ਵਧਾਈਆਂ। ਇਸ ਲਈ ਖੁਸ਼ੀ ਦਾ ਪ੍ਰਗਟਾਵਾ ਅਜ਼ਹਾਰ ਮੁਸਰਤ ਸ਼ਾਦਮਾਨ ਨੇ। ਮੈਂ ਅਰਜ਼ ਕਰਦਾ ਹਾਂ ਕਿ ਸਾਰੀ ਸੰਗਤ ਬੁਲੰਦ ਆਵਾਜ਼ ਨਾਲ ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਛ ਮੇਰਾ ਤੌਖਲਾ ਦੂਰ ਕਰਨ ਵਾਸਤੇ ਇੱਕ ਵਾਰੀ ਜਿਹੜੀ ਪਿੱਛੇ ਸੰਗਤਾਂ ਬੈਠੀਆਂ ਨੇ ਉਹ ਵੀ ਕਿਰਪਾ ਕਰੋ, ਪਰ ਅਗਲੀਆਂ ਵੀ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਨੀ ਦਿਲ ਅੱਖੀਓ ਸੱਦਰ ਲਾ ਲਓ, ਨਾ ਜਾੜਾ ਮੁੜ ਲਹੇ ਕਿ ਨਾ, ਐਦ ਲਖੀਓ ਸੱਦਰ ਲਾ ਲਓ, ਖਿੜੇ ਚਮਨ ਵਿਚ ਨਾਲਾ ਬਹਿੰਦਾ, ਨਾ ਜਾਣਾ ਮੁੜ ਵਹੇ ਕਿ ਨਾ। ਨੀ ਦਿਲ ਅੱਖੀਓ ਸੱਦਰ ਲਾ ਲਓ, ਨਾ ਜਾਣਾ ਮੁੜ ਲਹੇ ਕਿ ਨਾ, ਇਸ ਜੀਵਨ ਦਾ ਕੀ ਪਰਵਾਸਾ ਆਉਂਦੀ ਰੁੱਤੇ ਰਹੇ ਕਿ ਨਾ। ਇਸ ਲਈ ਇਕ ਵਾਰੀ ਫਿਰ ਕਿਰਪਾ ਕਰੋ, ਉਚਾਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਇਹ ਸ਼ਬਦ ਜੋ ਆਪਣੇ ਦਾਸ ਗਾਣ ਲੱਗੇ ਨੇ, ਮੇਰੇ ਬਹੁਤ ਹੀ ਪਰਮ ਪਿਆਰੇ ਆਦਰ ਯੋਗ ਸਰਦਾਰ ਹਰਜਾਪ ਸਿੰਘ ਜੀ ਔਜਲਾ ਜੀ ਨੇ ਸਵੇਰ ਸਿਆ ਕੇ ਕਿਹਾ ਕਿ ਤੁਹਾਡੇ ਪਿਤਾ ਜੀ ਦੀ ਇੱਕ ਬੰਦਿਸ਼ ਹੈ।

ਭਾਗ, ਘਰ ਆਇਆ ਫਿਰ ਮੇਰਾ। ਸਾਸੀ ਸਾਰੇ ਜਣੇ ਰਸਨਾ ਪਵਿੱਤਰ ਕਰਦੇ ਹੋ ਤੋ ਕਹੋ ਜੀ, ਤਨ ਤਨ ਹਮਾਰੇ ਭਾਗ, ਘਰ ਆਇਆ ਫਿਰ ਮੇਰਾ, ਸੋਹੇ ਬੰਕ ਦੁਹਾਰ ਸਗਲਾ ਮਨ ਹਰਾ। ਇਸ ਨੂੰ ਬਲਾਵਰ ਰਾਗ ਅੰਦਰ ਹੀ ਜਿਵੇਂ ਮੇਰੇ ਪਿਤਾ ਦੀ ਬੰਦਿਸ਼ ਹੈ ਉਹ ਸਰਵਣ ਕਰੋ ਜੀ।

ਇਸ ਸ਼ਬਦ ਵਿਚ ਦੱਸ ਰਹੇ ਹਨ ਦੁੱਖ ਤਦੇ ਜਾਂ ਵਿਸਰ ਜਾਵੇ। ਜਦੋਂ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਦਾ ਨਾਮ ਭੁੱਲ ਜਾਵੇ ਤਾਂ ਦੁੱਖ ਆ ਜਾਂਦੇ ਹਨ। ਜਦੋਂ ਉਸਦਾ ਨਾਮ ਸਿਮਰਨ ਭਗਤੀ ਚੇਤੇ ਆ ਜਾਵੇ ਤਾਂ ਸਾਡੀਆਂ ਆਵਾਜ਼ਾਂ ਸੁੱਖਾਂ ਦੇ ਕੰਨਾਂ ਤੇ ਜਾ ਪੈਂਦੀਆਂ ਹਨ। ਇਸ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਇਹ ਮਨੁੱਖ ਅਕਾਲ ਪੁਰਖ ਵਾਹਿਗੁਰੂ ਨੇ ਤੇਰੇ ਤੇ ਬੜੇ ਉਪਕਾਰ ਕੀਤੇ ਹਨ, ਉਹਨਾਂ ਉਪਕਾਰਾਂ ਨੂੰ ਚੇਤੇ ਕਰਕੇ ਹੀ ਤੂੰ ਉਹਦਾ ਸਿਮਰਨ ਕਰ। ਇਹ ਦੁੱਖ ਉਹਦੇ ਭੇਜੇ ਹੋਏ ਨਹੀਂ। ਜਦੋਂ ਤੂੰ ਉਹਦਾ ਸਿਮਰਨ ਨਹੀਂ ਕਰਦਾ, ਉਹਦਾ ਸ਼ੁਕਰਾਨਾ ਨਹੀਂ ਕਰਦਾ ਤਾਂ ਦੁੱਖ ਆ ਜਾਂਦੇ ਹਨ। ਦੁੱਖ ਤਦੇ ਜਾਂ ਵਿਸਰ ਜਾਵੇ। ਈਸ਼ਵਰ ਜਦੋਂ ਵਿਸਰ ਜਾਵੇ ਤਾਂ ਦੁੱਖ ਆ ਜਾਂਦੇ ਹਨ। ਇਸ ਲਈ ਭਾਈ ਸਿਮਰਨ ਕਰਕੇ ਹੀ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ।

ਬਿਨਾਂ ਸਿਮਰਨ ਦੇ। ਆਖਿਆ ਮਨੁੱਖ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਵੇਸ਼ੀਆ ਦਾ ਪੁੱਤਰ ਹੈ ਤੇ ਆਪਣੇ ਪਿਓ ਦਾ ਨਾਂ ਨਹੀਂ ਜਾਣਦਾ। ਉਹਨੂੰ ਕੋਈ ਪੁੱਛ ਲਵੇ ਭਾਈ ਤੇਰੇ ਪਿਤਾ ਦਾ ਕੀ ਨਾਮ ਹੈ ਤਾਂ ਕੀ ਦੱਸੇਗਾ। ਆਖਿਆ ਬਿਨਾਂ ਨਾਮ ਤੋਂ ਮਨੁੱਖ ਵੀ ਐਸਾ ਹੀ ਹੈ। ਬਿਨ ਸਿਮਰਨ

ਦੀ ਪੂਰਨ ਕਿਰਪਾ ਹੋਵੇ। ਇਹ ਦਾਤਾਂ ਉਹਨਾਂ ਨੂੰ ਹੀ ਪ੍ਰਾਪਤ ਹੁੰਦੀਆਂ ਹਨ ਕਿ ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੇ ਜਾਂ ਐਸੇ ਬੁਝਿਆ, ਰਾਖਾ ਏਕ ਹਮਾਰਾ ਸਵਾਮੀ, ਸਗਲ ਘਟਾਂ ਕਾ ਅੰਤਰ ਜਾਮੀ।

ਉਹਦੇ ਤੇ ਹੀ ਹੋਣਗੀਆਂ ਜਿਨ੍ਹਾਂ ਤੇ ਆਪ ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੀ ਕਿਰਪਾ ਕਰਨ, ਕਿਉਂਕਿ ਉਹਦੀ ਕਿਰਪਾ ਹੁੰਦੀ ਹੈ ਤਾਂ ਗੁਰ ਮੰਤਰ ਦਾ ਸਿਮਰਨ ਦਾ ਜਾਪ ਹੁੰਦਾ। ਸਿਮਰਨ ਦੇ ਨਾਲ ਪ੍ਰੀਤੀ ਦਿਨੋ ਦਿਨ ਵਧਦੀ ਜਾਂਦੀ ਹੈ, ਪਰਮਾਰਥ ਵਿੱਚ ਬਰਕਤਾਂ ਪੈਂਦੀਆਂ ਹਨ ਤਾਂ ਇਹ ਦਾਤ ਮਿਲਦੀ ਹੈ। ਸੋਏ ਅਚਿੰਤਾ, ਜਿਹੜੇ ਪ੍ਰਭੂ ਦਾ ਸਿਮਰਨ ਨਹੀਂ ਕਰਦੇ ਉਹਨਾਂ ਲਈ ਵੀ ਹਜ਼ੂਰ ਕਹਿੰਦੇ ਹਨ, ਲਾਜ ਮਰੇ ਜੋ ਨਾਮ ਨਾ ਲੇਵੈ, ਨਾਮ ਬਿਹੂਨ ਸੁਖੀ ਕਿਉਂ ਸੋਵੈ। ਇੱਕ ਪਾਸੇ ਨਾਮ ਤੋਂ ਬਿਨਾਂ ਹਜ਼ੂਰ ਕਹਿੰਦੇ ਹਨ, ਭਾਈ ਸੁੱਖ ਦੀ ਨੀਂਦਰ ਕਿਵੇਂ ਤੂੰ ਸੌ ਸਕਦਾ, ਕਿਵੇਂ ਤੈਨੂੰ ਖੁਸ਼ੀਆਂ ਪ੍ਰਾਪਤ ਹੋ ਸਕਦੀਆਂ ਹਨ। ਦੂਜੇ ਪਾਸੇ ਜੋ ਜਪਦੇ ਹਨ, ਜੋ ਕਰਦੇ ਹਨ ਵਾਹਿਗੁਰੂ ਦਾ ਸ਼ੁਕਰਾਨਾ, ਹਜ਼ੂਰ ਕਹਿੰਦੇ ਹਨ, ਸੋਏ ਅਚਿੰਤਾ, ਜਾਗ ਅਚਿੰਤਾ, ਜਹਾਂ ਤਹਾਂ ਪ੍ਰਭ ਤੂੰ ਵਰਤਨਤਾ। ਉਹ ਫਿਰ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਅੰਗ ਸੰਗ ਸਮਝਦੇ ਹਨ, ਤੇ ਜਿਨ੍ਹਾਂ ਨੇ ਅੰਗ ਸੰਗ ਸਮਝਿਆ ਉਹਨਾਂ ਨੂੰ ਲੋਕ ਪਰਲੋਕ ਦੇ ਸੁਖ ਵਾਹਿਗੁਰੂ ਬਖਸ਼ ਦਿੰਦਾ।

ਜਦੋਂ ਪੰਨਾ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਛੱਜੂ ਚੀਵਰ ਨੂੰ ਸੋਟੀ ਲਾਈ, ਉਹਨੇ ਗੀਤਾ ਦੇ ਅਰਥ ਕੀਤੇ। ਸ਼ਰਧਾ ਇੱਥੇ ਕਰਦਾ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਇੱਕ ਛੱਜੂ ਚੀਵਰ ਨੂੰ ਸੋਟੀ ਲਾਈ, ਗਿਆਨ ਦਿੱਤਾ। ਕੁਝ ਸਮਾਂ ਹੋਇਆ ਅੱਖ ਖੁੱਲੀ, ਅਰਥ ਕਿਰਾਏ ਗਿਆਨ ਦਿੱਤਾ। ਨਹੀਂ, ਜਿਸ ਅਸਥਾਨ ਤੇ ਸੋਟੀ ਲਾਈ, ਜਿਸ ਜਗ੍ਹਾ ਤੇ ਮੁਬਾਰਕ ਚਰਨ ਪਾ ਕੇ ਇਹ ਕਿਰਪਾ ਕੀਤੀ, ਅੱਜ ਵੀ ਸ਼ਬਦ ਰੂਪ ਵਿਚ ਗੁਰੂ ਹਰਕ੍ਰਿਸ਼ਨ ਸਾਹਿਬ ਉੱਥੇ ਬਿਰਾਜਮਾਨ ਨੇ। ਸਰੋਵਰ ਵੀ ਬਣਿਆ, ਗੁਰਦੁਆਰਾ ਪੰਜੋਖਰਾ ਸਾਹਿਬ ਅੰਬਾਲਾ ਛਾਉਣੀ, ਤੇ ਪਤਾ ਨੀ ਕਿੰਨੀਆਂ ਮਾਵਾਂ ਦੇ ਬੱਚੇ ਜਿਹੜੇ ਪੜ੍ਹਾਈਆਂ ਚੋਂ ਢਿੱਲੇ ਨੇ, ਜਿਉਂ ਜਿਉਂ ਉੱਥੇ ਜਾਂਦੇ ਨੇ ਸ਼ਰਧਾ ਭਾਵਨਾ ਨਾਲ, ਅੱਜ ਵੀ ਸੋਟੀਆਂ ਲਾ ਕੇ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਸ਼ਬਦ ਰੂਪ ਵਿਚ ਵਿਦਿਆ ਦਾ ਦਾਨ ਝੋਲੀ ਚ ਪਾ। ਆਹ ਸਤਿਗੁਰ ਮੇਰਾ ਸਦਾ ਗਿਆ ਹੀ ਨਹੀਂ। ਜਿੱਥੇ ਜੋ ਜੋ ਕੁਝ ਕੌਤਕ ਵਰਤਾਇਆ, ਇਹ ਨੀ ਕਿ ਉੱਥੋਂ ਕੰਮ ਖਤਮ ਹੋ ਗਿਆ, ਉਹਨੇ ਕੌਤਕ ਉਹਨੀ ਕਿਰਪਾ ਨਾਲ ਸ਼ਬਦ ਰੂਪ ਵਿਚ ਟਿਕ ਗਿਆ। ਹਕੀਕਤ ਜੇ ਹਕੀਕਤ, ਸਾਡਾ ਇੱਕ ਮੁੰਡਾ ਸੀ ਤੇ ਉਹਨੂੰ ਕਿਧਰੇ ਕੰਮ ਭੇਜੋ ਨਾ ਤੇ ਖਰਾਬ ਕਰਕੇ ਆਣਾ 100 ਚੋਂ 70 ਵਾਰੀ। ਮੈਂ ਕਿਹਾ ਤੈਨੂੰ ਸਮਝ ਨੀ ਆਉਂਦੀ, ਤੈਨੂੰ ਜਿੱਧਰ ਭੇਜਦੇ ਆ ਕਿਤੇ 100 ਚੋਂ 30 ਜਗ੍ਹਾ ਤੇ ਸਹੀ ਕਰ ਆਉਂਦਾ, 70 ਜਗ੍ਹਾ। ਉਹਨਾਂ ਦੋਵੇਂ ਹੱਥ ਕਰਕੇ ਤੇ ਰੋ ਪਿਆ, ਕਹਿੰਦਾ ਜੀ ਮੈਂ ਕੀ ਕਰਾਂ, ਮੈਂ ਆਪਣੇ ਵੱਲੋਂ ਕਰਦਾ ਸਹੀ ਆ, ਪਰ ਹੋ ਇੰਜ ਜਾਂਦਾ ਕੋਈ ਨਾ ਕੋਈ ਗੱਲ ਮੂੰਹੋਂ ਕੱਚੀ ਪੱਕੀ ਕੱਢਦਾ। ਇਕਦਮ ਦਿਮਾਗ ਖੜਕਿਆ, ਇਹਨੇ ਝਿੜਕਾਂ ਨਾਲ ਰਾਜੀ ਨਹੀਂ ਹੋਣਾ। ਮਨਾ ਮੂਰਖਾ, ਵਾਜੇ ਤੇ ਬਹਿ ਕੇ ਕਥਾ ਸੁਣਾਉਣਾ, ਉਹ ਫਾਰਮੂਲਾ ਵਰਤਦਾ ਕਿਉਂ ਨੀ? ਇਕਦਮ ਦਿਮਾਗ ਚ ਨਹੀਂ ਆਇਆ, ਸਾਲ ਨਹੀਂ ਆਇਆ। ਉਹਨੇ ਜਦੋਂ ਵਿਚਾਰੇ ਨੇ ਵੈਰਾਗ ਚ ਕਹਿਣਾ ਨੀ ਕੀ ਕਰਾਂ ਮੈਂ ਆਪਣੇ ਵੱਲੋਂ ਸਹੀ ਕਰਦਾ, ਫਿਰ ਉਹ ਕੱਚੀ ਮੱਕੀ ਗੱਲ ਨਿਕਲਦੀ ਹੈ 100 ਚੋਂ 70 ਗੱਲ ਖਰਾਬ। ਮੈਂ ਕਿਹਾ ਭੁੱਲ ਸਾਡੀ ਏ, ਗੁਰੂ ਘਰ ਵਿਚ

ਤੇ ਜਪਜੀ ਸਾਹਿਬ ਦੇ ਇੱਕ ਚੌਂਕੜੀ ਤੇ 13 ਪਾਠ ਕਰ, ਫਿਰ ਕੇਸਾਂ ਸਮੇਤ ਉੱਥੇ ਇਸ਼ਨਾਨ ਕਰ, ਦੇਗ ਲੈ ਕੜਾ ਪ੍ਰਸ਼ਾਦੀ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਹੋ ਮਹਾਰਾਜ ਇਸ ਸਰੋਵਰ ਚ ਤੁਸੀਂ ਵਰ ਦਿੱਤਾ ਹੈ, ਜਿਹੜਾ ਸ਼ਰਧਾ ਨਾਲ ਇਸ਼ਨਾਨ ਕਰੇਗਾ ਉਹਨੂੰ ਵਿਵੇਕ ਦੀ ਪ੍ਰਾਪਤੀ ਹੋਏਗੀ। ਮਹਾਰਾਜ ਮੇਰੇ ਕੋਲ 100 ਚੋਂ 70 ਕੰਮ ਖਰਾਬ ਹੋ ਜਾਂਦੇ, ਕਿਰਪਾ ਕਰੋ ਮੇਰੀ ਝੋਲੀ ਚ ਵੀ ਵਿਵੇਕ ਪਾ ਦੇ। ਕਹਿੰਦੇ ਕਿੰਨੀ ਵਾਰੀ? 5 ਗੱਲ ਸ਼ਰਧਾ ਦੀ, ਇਹ ਨਹੀਂ ਕੋਈ 13 ਪਾਠ ਫਾਈਨਲ ਰਾਤ ਨੇ ਬੋਲਤੇ ਕੋ 5 ਕਰ ਲੇ, 2 ਕਰ ਲੇ, 1 ਕਰ ਲੇ, 21 ਕਰ ਲੇ, ਵੀ ਗੁਰੂ ਨੂੰ ਕੁਝ ਭੇਟਾ। ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠੇ ਦੇ ਇਸ਼ਾਰਾ ਲੈਣਾ, ਇੱਕ ਜਿਹੜਾ ਅੱਜ ਪਹਿਲੀ ਵਿਸ਼ੇਸ਼ਤਾ ਹੀ ਚੱਲ ਰਹੀ ਹੈ, ਵੱਡੀ ਗੱਲ। ਤੁਹਾਡਾ ਪਿਤਾ ਗਿਆ ਨਹੀਂ, ਸ਼ਬਦ ਰੂਪ ਚ ਸਦਾ ਲਈ ਧਰਤੀ ਤੇ ਟਿਕ ਗਏ, ਦੁਨੀਆਂ ਦੇ ਭਰ ਭਰ ਕੇ ਪੂਰ ਪਾਰ ਲਗਾਉਣ ਲਈ। ਉਹ ਤੀਜਾ ਇਸ਼ਨਾਨ ਸੀ ਉਸ ਗੁਰਮੁਖ ਦਾ, ਤੀਜਾ ਇਸ਼ਨਾਨ ਸਾਧ ਸੰਗਤ। ਹੁਣ ਇਹਨੂੰ ਮੈਂ ਬੋਲ ਕੇ ਨਹੀਂ ਦੱਸ ਸਕਦਾ, ਬਾਕੀ ਉਹਨੇ 13 ਪਾਠ ਕੀਤੇ, ਦੇਗ ਲੈ ਕੇ ਜਾਣੀ, ਕੇਸਾਂ ਸਣੇ।

ਸ਼ਰਧਾ ਨਾਲ ਵੱਡੀ ਉੱਤੇ ਅਰਦਾਸ ਕਿ ਸਤਿਗੁਰੂ ਤੇਰੇ ਅਸਥਾਨ ਤੇ ਬਖਸ਼ਿਸ਼ ਕਿਰਪਾ ਕਰ। ਮੈਨੂੰ ਵੀ ਵਿਵੇਕ ਦੀ ਦਾਤ ਹੋਣੀ, ਮੇਰੀ ਵੀ ਬੁੱਧੀ ਵਿਵੇਕ ਬਖਸ਼, ਮੈਨੂੰ ਜਿੱਥੇ ਕੰਮ ਭੇਜਦੇ ਨੇ ਸੋ ਜੋ 70 ਜਗ੍ਹਾ ਖਰਾਬ ਕਰ, ਉਹਨਾਂ ਨੂੰ ਪਤਾ ਨੀ ਲੱਗਦਾ ਕੀ ਬੋਲਣ। ਤੀਸਰਾ ਇਸ਼ਨਾਨ ਸੀ ਤੇ ਉਹਦੀਆਂ ਕਈ ਗੱਲਾਂ ਚੋਂ ਦਾਸ ਗੁਣ ਲੈਣ ਲੱਗ ਪਿਆ, ਕਈ ਉਹਦੇ ਕੋਲੋਂ ਰਾਏ ਲੈਣ ਲੱਗ ਪਿਆ, ਦਾਸ ਇੱਥੇ ਕੀ ਕਰੀਏ। ਉਦੋਂ ਅੱਖ ਖੁੱਲੀ ਕਿ ਕਿੱਥੇ ਤੇ ਭਾਵਨਾ ਇੱਥੋਂ ਤੱਕ ਬਣੀ ਹੁੰਦੀ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਉਦੋਂ ਹੀ ਇਹ ਵਰ ਦਿੱਤਾ ਕਿ ਜਿਨ੍ਹਾਂ ਨੇ ਮਾਤਾ ਕੋਲ

0: ਸ਼ਬਦ ਰੂਪ ਚ ਅੱਜ ਵੀ ਬੈਠੇ ਨੇ ਤੇ ਅੱਜ ਵੀ ਬੱਬੇ ਦੀਆਂ ਦਾਤਾਂ ਵੰਡ ਰਹੇ ਨੇ।
1: ਆਖੋ ਸਤਿਗੁਰੂ
0: ਇਹਨੂੰ ਕਹਿੰਦੇ ਜੇ ਸਤਿਗੁਰ ਮੇਰਾ ਸਦਾ ਸਦਾ ਉਹ ਟਿਕ ਗਏ। ਦੱਸੋ ਕਿਸੇ ਹੋਰ ਗ੍ਰੰਥ ਨੂੰ ਗੁਰੂ ਪਦਵੀ ਮਿਲੀ? ਵਾਹਿਗੁਰੂ ਦੇ ਗੁਰੂ ਗ੍ਰੰਥ ਸਾਹਿਬ ਨੇ ਜਿੱਥੇ ਗੁਰੂ ਪਦਵੀ ਮਿਲੀ ਹੈ ਤੇ ਸ਼ਬਦ ਰੂਪ ਚ ਜਿੱਥੇ ਕੋਈ ਧਰਤੀ ਨੂੰ ਸਰੀਰ ਰੂਪ ਚ ਆ ਕੇ ਭਾਗ ਲਾਏ, ਇਹ ਨਹੀਂ ਕਿ ਉੱਥੋਂ ਚਲੇ ਗਏ, ਅੱਜ ਵੀ ਸ਼ਬਦ ਰੂਪ ਚ। ਆ ਤਰਨ ਤਾਰਨ ਸਰੋਵਰ ਲੈ ਲੋ ਕਿ ਗੁਰੂ ਅਰਜਨ ਦੇਵ ਜਿੰਨਾ ਚਿਰ ਸਰੀਰ ਚ ਰਹੇ ਉਨਾ ਚਿਰ ਹੀ ਉੱਥੇ ਚਮੜੀ ਦੇ ਰੋਗ ਨਾ ਜੀ ਹੁੰਦੇ ਰਹੇ?
1: ਨਹੀਂ,
0: ਅੱਜ ਵੀ ਸੰਗਤਾਂ ਸ਼ਰਧਾ ਨਾਲ ਜਾਂਦੀਆਂ, ਚਮੜੀ ਦੇ ਰੋਗ ਰਾਜੀ ਹੁੰਦੇ ਨੇ। ਫਿਰ ਕੀ ਕਵਾਂਗੇ, ਗੁਰੂ ਅਰਜਨ ਦੇਵ ਚਲੇ ਗਏ? ਨਹੀਂ, ਅੱਜ ਵੀ ਤਰਨ ਤਾਰਨ ਸ਼ਬਦ ਰੂਪ ਚ ਬੈਠੇ ਝੋਲੀਆਂ ਭਰ ਰਹੇ। ਇਹ ਸਾਡੇ ਲਈ ਸਭ ਤੋਂ ਪਹਿਲੀ ਵਿਸ਼ੇਸ਼ਤਾ ਤੇ ਮਾਣ ਵਾਲੀ ਗੱਲ ਇਸ ਅੱਖ ਨੂੰ ਖੋਲਣਾ। ਪੜੋ।

ਇਹ ਪਹਿਲੀ ਵਿਸ਼ੇਸ਼ਤਾ ਹੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ ਤੇ ਹੈ ਪਰ ਬਰਸੀ ਨਹੀਂ, ਨਾ ਉਹ ਮਰਦਾ ਨਾ ਹਮ ਡਰਿਆ, ਨਾ ਉਹ ਮਰੇ ਨਾ ਹੋਵੇ ਦਿੰਦਾ ਰਹੇ, ਗੁਣ ਇਹੋ ਨਾ ਹੀ ਨਾ ਕਹੋ ਨਾ ਕਹੋ ਗੱਜ ਕੇ ਆਖੋ, ਨਾ ਕੋਈ ਇਹੋ ਜਿਹਾ ਹੋਇਆ ਨਾ ਹੋਏ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਹੋਏ। ਇਹ 400 ਸਾਲਾ ਹੈ ਇਹ ਪ੍ਰਕਰਨ ਮਹਾਰਾਜ ਜੀ ਲੈ ਲੈਣ ਸੇ ਪਹਿਲੀ ਵਿਸ਼ੇਸ਼ਤਾ ਹੀ ਜਿੰਨੇ ਅਵਤਾਰ ਆਏ ਗਏ ਗੁਰੂ ਨਾਨਕ ਗਿਆ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਰੂਪ ਵਿਚ ਸਦਾ ਲਈ ਧਰਤੀ ਤੇ ਟਿਕ ਗਏ। ਦੂਜੀ ਵਿਸ਼ੇਸ਼ਤਾ ਹੀ ਪੰਜ ਮਿੰਟ ਚ ਬੋਲ ਕੇ ਸਮਾਪਤੀ, ਦੂਜੀ ਵਿਸ਼ੇਸ਼ਤਾ ਹੀ ਧਰਤੀ ਤੇ ਜਿੰਨੇ ਗ੍ਰੰਥ ਨੇ ਧਿਆਨ ਦੇਣ ਸਾਰੇ ਹੀ ਸਤਿਕਾਰਯੋਗ ਨੇ।

ਧਰਤੀ ਤੇ ਜਿੰਨੇ ਗ੍ਰੰਥ ਨੇ ਰੱਬ ਦੀ ਗੱਲ ਕਰਦੇ ਨੇ, ਧਿਆਨ ਦੇਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਰੱਬ ਨਾਲ ਗੱਲਾਂ ਕਰਾਉਂਦਾ ਹੈ, ਥੋੜਾ ਜਿਹਾ ਬਰੀਕੀ ਜਾਣ। ਰੱਬ ਦੀ ਗੱਲ ਕਰਨੀ ਹੋ ਰਹੀ, ਰੱਬ ਨਾਲ ਗੱਲ ਕਰਨੀ ਹੋ ਡੂੰਗੀ ਚੁੱਭੀ। ਬਾਕੀ ਜਿੰਨੇ ਗ੍ਰੰਥ ਹੈ ਨਾ, ਕਦੀ ਅਧਿਐਨ ਕਰਿਓ ਪੜ੍ਹਿਓ, ਰੱਬ ਦੀ ਗੱਲ ਹੋਏਗੀ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਰੱਬ ਨਾਲ ਗੱਲਾਂ ਕਰਾਈਆਂ ਹਨ। ਇਹ ਹੁਣ ਤੁਸੀਂ ਚੁੱਭੀ ਮਾਰੋ ਤੇ ਕਦੀ ਨੋਟ ਕਰੋ। ਜੇ ਸ਼ਬਦ ਤੁਸੀਂ ਪੜ੍ਹ ਰਹੇ ਹੋ ਨਾ, ਮਿਲ ਮੇਰੇ ਪ੍ਰੀਤਮਾ ਜੀਓ, ਤੇ ਕਦੀ ਡੂੰਘੀ ਚੁੱਭੀ ਮਾਰੋ, ਰੱਬ ਨਾਲ ਗੱਲਾਂ ਕਰੋ। ਵਿਸ਼ੇਸ਼ਤਾ ਇਹ ਜਿੰਨੀ ਬਾਣੀ ਹੈ ਨਾ, ਜਿੱਥੇ ਰੱਬ ਦੀ ਗੱਲ ਹੈ ਉੱਥੇ ਰੱਬ ਨਾਲ ਗੱਲਾਂ ਕਰਾਈਆਂ ਸਾਨੂੰ ਗੱਲਾਂ। ਜੇ ਤੁਸੀਂ ਸ਼ਬਦ ਬੋਲ ਰਹੇ ਹੋ, ਦਰਸ ਤੇਰੇ ਕੀ ਪਿਆਸ ਮਨ ਲੱਗੀ, ਇਹ ਰੱਬ ਨਾਲ ਗੱਲਾਂ ਹੋ ਰਹੀਆਂ। ਜੇ ਸ਼ਬਦ ਬੋਲਦੇ ਹੋ, ਮਨ ਬੈਰਾਗ ਭਰਿਆ ਦਰਸ਼ਨ, ਇਹ ਰੱਬ ਦੀ ਗੱਲ ਨਹੀਂ, ਰੱਬ ਨਾਲ ਗੱਲਾਂ ਹੋ ਰਹੀਆਂ। ਜਿਹੜਾ ਪੰਕਤੀ ਬੋਲਿਓ ਪਿਆਰ ਨਾਲ, ਤੁਹਾਨੂੰ ਮਹਿਸੂਸ ਹੋਏਗਾ ਕਿ ਵਾਗੇ ਇਹ ਅੰਤਰ। ਰੱਬ ਦੀ ਗੱਲ ਕਰਨੀ ਕੁਝ ਹੋਰ, ਰੱਬ ਨਾਲ ਗੱਲ ਕਰਨੀ ਕੁਝ। ਇਹ ਦੂਜੀ ਵਿਸ਼ੇਸ਼ਤਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ।

ਹੁਣ ਬੋਲਣ ਵੇਲੇ ਨਾ ਮਹਿਸੂਸ ਕਰਿਓ ਤੇ ਫਿਰ ਤੁਹਾਨੂੰ ਇੰਜ ਲੱਗੇਗਾ ਵਾਕਿਆ ਮੈਂ ਆਪਣੇ ਪ੍ਰੀਤਮ ਨਾਲ ਗੱਲਾਂ ਕਰ ਰਹੀ ਮੈਂ ਨਿਮਾਣੀ ਤੇਰੇ ਬਿਨਾਂ ਖੜੀ ਇਹਨਾਂ ਬਰੀਕੀਆਂ ਨੂੰ ਕਦੀ ਲਿਆ ਨਹੀਂ ਲੋਗ ਫਿਰ ਕਹੋਗੇ ਅਗਲਾ ਜਨਮ ਵੀ ਜਪਜੀ ਸਾਹਿਬ ਨਾਲ ਜੋੜਨ ਵਾਲੀ ਮਾਂ ਦੇ ਘਰ ਹੀ ਮਿਲ ਸਿੱਖੀ ਪਿਆਰੀ ਲੱਗਣ ਲੱਗ ਪਈ ਐਵੇਂ ਨੀ ਕਹਿਤਾ ਸਭ ਤੋਂ ਵੱਡੇ ਭਾਗ ਇਹ ਵਾਹਿਗੁਰੂ ਮੈਂ ਨਿਮਾਣੀ ਖੜੀ ਹੈ।

ਲਿਖਤ ਪੜ੍ਹ ਰਿਹਾ ਸੀ ਤੇ ਉਹਨਾਂ ਇੱਕ ਜਗ੍ਹਾ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਵੇਲੇ ਸਵੇਰੇ ਆਸਾ ਜੀ ਦੀ ਵਾਰ ਦਾ ਸਮਾਂ ਹੋ ਗਿਆ ਤੇ ਉਸ ਤੋਂ ਪਹਿਲੇ ਸਿੱਖ ਉੱਚੀ ਉੱਚੀ ਸੁਖਮਨੀ ਸਾਹਿਬ ਪੜ੍ਹ ਰਿਹਾ ਸੀ ਤੇ 23ਵੀਂ ਅਸ਼ਟਪਦੀ ਉਹ ਲਮਕਾਈ ਜਾਵੇ ਜਿਹਨਾਂ ਕੀਰਤਨ ਕਰਨਾ ਸੀ ਉਹ

ਉਹਨਾਂ ਵਾਜੇ ਖੋਲੇ ਤੇ ਕੀਰਤਨ ਸ਼ੁਰੂ ਕਰ ਦਿੱਤਾ। ਉਹ ਸਿੱਖ ਨਾਰਾਜ਼ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਾਪਤੀ ਤੋਂ ਬਾਅਦ ਸ਼ਿਕਾਇਤ ਕੀਤੀ, ਮਹਾਰਾਜ 24ਵੀਂ ਅਸ਼ਟਪਦੀ ਅਜੇ ਪੂਰੀ

ਗੁਟਕੇ ਤੇ ਪਾਠ ਕਰਨਾ ਤੇ ਆਪਣੀ ਖੇਤੀ ਨੂੰ ਪਾਣੀ ਦੇਣਾ ਤੇ ਜਿਹੜਾ ਕੀਰਤਨ ਹੈ ਨਾ ਇਹ ਜ਼ੋਰਦਾਰ ਬਾਰਿਸ਼ ਹੈ ਇਹਨੇ ਕਈ ਇਲਾਕਿਆਂ ਦੇ ਉੱਤੇ ਵਰਸਣਾ ਹੈ ਗੁਰੂ ਨਾਨਕ ਨੇ ਆਪਣੇ ਘਰ ਵਿੱਚ ਸਭ ਤੋਂ ਵੱਡਾ ਸ਼ਿੰਗਾਰ ਰੱਖਿਆ ਕੀਰਤਨ ਜਿਹਦੇ ਨਾਲ ਲੜਾਈ ਜਾਂ ਐਵੇਂ ਨਹੀਂ ਮਰਦਾਨੇ ਨੂੰ ਨਾਲ ਰੱਖਿਆ ਕੋਈ ਮਕਸਦ ਸਾਨੂੰ ਸਰੋਤਾ ਬਣਨ ਦੀ ਜਾਂ ਜਾਚ ਆ ਜੇ ਬੰਦਾ ਸੜਿਆ ਕਲਪਿਆ ਵੀ ਘਰੋਂ ਆਇਆ ਹੋਇਆ ਕਿਤੇ ਸਰੋਤਾ ਬਣਨ ਦੀ ਜਾਂ ਜਿੱਥੇ ਜਗ੍ਹਾ ਬੈਠੇ ਉਹਨਾਂ ਚਿਰ ਜ਼ਰੂਰ ਠੰਡ ਪਈ ਰਹਿੰਦੀ ਏ ਜਿੰਨਾ ਚਿਰ ਕੀਰਤਨ ਸੰਗਤ ਵਿੱਚ ਉਹਨੇ ਨਾਮ ਨੂੰ ਰੱਖਿਆ ਇਹ ਪਿਛਲੀ ਵਾਰੀ ਜ਼ਿਕਰ ਹੋਇਆ ਸੀ ਰੱਬ ਨੂੰ ਕੋਈ ਹੋਰ ਜਗ੍ਹਾ ਤੇ ਹੋ ਸਕਦਾ ਬਹੁਤ ਆਉਣ ਪਰ ਉਹਨੇ ਆਖਿਆ ਨਾਮ ਰੱਖਾਂ ਕਿੱਥੇ ਸੰਗਤ ਰੱਖਦਾ ਐਵੇਂ ਨਹੀਂ ਮਹਾਰਾਜ ਜੀ ਨੇ ਕਿਹਾ ਮੇਰੇ ਮੋਹਨ ਸਰਵਣੀ ਇਹਨਾਂ ਸੁਣਾ ਕੇ ਮੇਰੇ ਸਰਵਣਾ ਨੂੰ ਕੁਝ ਹੋਰ ਨਾ ਸੁਣਾਈ ਮੋਹਨ ਸਾਤਕ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਜਾਏ ਜੋ ਕਈ ਰੂਹਾਂ ਮਿਲਦੀਆਂ ਕਹਿੰਦੀਆਂ ਤਿੰਨ ਤਿੰਨ ਘੰਟੇ ਦਾ ਸਫ਼ਰ ਹੁੰਦਾ ਜੇ ਕਾਰ ਚ ਟੇਪ ਲਾ ਲਓ ਕੀਰਤਨ ਦੀ ਪਤਾ ਹੀ ਨਹੀਂ ਚੱਲਦਾ ਸਫ਼ਰ ਕਿੱਥੇ ਹੈ ਤਨ ਵੀ ਸਫਲੇ ਘੜੀਆਂ ਵੀ ਸਫਲੀਆਂ ਸਫ਼ਰ ਵੀ ਸਫਲ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕਿਹਾ ਕਿ ਕੀਰਤਨ ਇੱਕ ਤੇਜ ਬਾਰਿਸ਼ ਹੈ ਜਿਤਨੇ ਵੀ ਬੈਠੇ ਹੋਣ ਸਾਰਿਆਂ ਦੇ ਹਿਰਦਿਆਂ ਤੇ ਪੈਂਦੀ ਫਿਰ ਆਖਿਆ ਪਿੱਛੋਂ ਥੋੜੀ ਜਿਹੀ ਕਥਾ ਵੀ ਹੋ ਜੇ ਤੇ ਇਹ ਨਿੰਮੀ ਨਿੰਮੀ ਉਹ ਬਾਰਿਸ਼ ਹੈ ਜਿਹੜੀ ਅੰਦਰ ਧਸਦੀ ਇਹ ਮਹਾਰਾਜ ਜੀ ਦੇ ਬੱਚੇ ਇਸ਼ਾਰਾ ਇਸ ਲਈ ਸਿੱਖਾਂ ਜੇ ਉਹਨਾਂ ਪਾਠ ਸ਼ੁਰੂ ਕਰਤਾ ਤੂੰ ਬਾਕੀ ਪਾਠ ਕੀਰਤਨ ਸ਼ੁਰੂ ਕਰਤਾ ਬਾਕੀ ਪਾਠ ਮੁੱਖ ਚ ਕਰ ਲਿਆ ਤੂੰ ਨਾਰਾਜ਼ ਨਾ ਹੋ ਤੂੰ ਹੌਲੀ ਹੌਲੀ ਬਾਰਿਸ਼ ਸੀ ਉਹਨਾਂ ਤੇਜ਼ ਬਾਰਿਸ਼ ਕਈਆਂ ਹਿਰਦਿਆਂ ਤੇ ਵਸਾਉਣੀ ਸੀ ਇਸ਼ਾਰਾ ਲੈਣਾ ਅਗਰ ਸਾਨੂੰ ਸਰੋਤਾ ਬਣਨ ਦੀ ਜਾਚ ਆ ਜੇ ਸੰਗਤ ਚ ਬੈਠਣ ਦੀ ਜਾਚ ਆ ਜੇ ਕੀਰਤਨ ਜੋ ਚੱਲ ਰਿਹਾ ਹੋਵੇ ਜਿੱਥੇ ਵੀ ਜਗ੍ਹਾ ਤੁਹਾਨੂੰ ਮਿਲੀ ਹੋਏਗੀ ਗੁਰੂ ਪਿਆਰਿਓ ਤੁਹਾਨੂੰ ਮਹਿਸੂਸ ਹੋਏਗਾ ਕਿ ਰੱਬ ਨਾਲ ਗੱਲਾਂ ਕਰ ਰਿਹਾ ਗੁਰੂ ਨਾਲ ਗੱਲਾਂ ਕਰ ਰਿਹਾ ਮਾਲਕ ਨਾਲ ਗੱਲਾਂ ਕਰ ਰਿਹਾ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਦੂਜੀ ਵਿਸ਼ੇਸ਼ਤਾ ਹੀ ਹੈ ਬਾਕੀ ਦੇ ਗ੍ਰੰਥ ਵੀ ਸਤਿਕਾਰ ਯੋਗ ਨੇ ਰੱਬ ਦੀ ਹੀ ਗੱਲ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੱਬ ਨਾਲ ਗੱਲਾਂ

ਹੁਕਮ ਨ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉਤਮ ਨੀਚ, ਹੁਕਮ ਲਿਖ ਦੁਖ ਸੁਪਾਈ ਹੈ। ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਲਾ ਭਵਾਈ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ, ਤਾਂ ਹਉ ਮੈਂ ਕਹੈ ਨ ਕੋਏ।

ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ।

ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਵਲ ਆਕਾਸ, ਸੁਣਿਆ ਦੀਪ ਲੋਭ ਪਾਤਾਲ, ਸੁਣਿਆ ਪੋਹੇ ਨ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਖ ਸਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸ਼ਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ।

ਕੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੇ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ

ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹਿ ਭਖਸਾਰ ਅਸੰਖ ਮੌਨ ਲਿਵਲਾਏ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ।

ਭਰੀਏ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸਖੇਹੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਏ ਮਤ

ਜੇਤੀਆਂ ਮੋਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇਕੇ ਕੇ ਜਿਸਨੋ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ

ਇੱਕ ਦੂ ਜੀਭੋ ਲਖ ਹੋਹੇ ਲਖ ਹੋਵੇ ਲਖਵੀਸ ਲਖ ਲਖ ਗੇੜਾ ਆਖੀਐ ਏਕ ਨਾਮ ਜਗਦੀਸ ਏਤ ਰਾਹ ਪਤ ਪਵੜੀਆਂ ਚੜੀਏ ਹੋਏ ਇੱਕੀਸ ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜਮਾਲ ਮਨਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰ

ਧਰਮ ਖੰਡਕਾਏ ਹੋ ਧਰਮ ਗਿਆਨ ਖੰਡਕਾਇ ਆਖੋ ਕਰਮ ਕੀਤੇ ਪਵਨ ਪਾਣੀ ਬੈਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸੁਮੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਦ ਕੋਡ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾਂ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਧ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸਹਿ ਕੇ ਲੋਕ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਬਰਭੰਡ ਜੇ ਕੋ ਕਥੈ ਤੰਤ ਨ ਅੰਤ ਤਿਥੈ ਲੋਹ ਲੋਹ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਹਿਰਣ ਮਤ ਵੇਦ ਹਥਿਆਰ ਭਉ ਖਨਾ ਅਗਨ ਤਪਤਾਉ ਭਾਂਡਾ ਭਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ

ਮਾਝ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲਪ ਕਰੇ ਚਾਤ੍ਰ ਕੀ ਨਿਆਈ ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਘੋਲੀ ਜੀਓ ਘੋਲ ਘੁਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਓ ਰਹਾਓ ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ ਚਿਰ ਹੋਆ ਦੇਖੇ ਸਾਰਿੰਗ ਪਾਣੀ ਧੰਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਹਉ ਘੋਲੀ ਹਉ ਘੋਲ ਘੁਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ ਰਹਾਓ।

ਰਹਾਉ। ਅੰਦਨ ਸਾਹਿਬ ਸੇਵੀਐ ਅੰਤ ਛਡਾਏ ਸੋਏ, ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਦਇਆਲ ਤੇਰਾ ਨਾਮ ਤਰਾਂ ਸਦ ਕੁਰਬਾਨ ਜਾਉ ਰਹਾਉ। ਸਰਬੰ ਸਾਚਾ ਏਕ ਹੈ ਦੂਜਾ ਨਾਹੀ ਕੋਏ, ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ।

ਸੇਵੀ ਸਾਹਿਬ ਆਪਣਾ ਅਵਰਨ ਜਾਚੋਂ ਕੋਏ, ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ, ਸਾਹਿਬ ਤੇਰੇ ਨਾਮ ਵਿਟੋਂ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਓ। ਤਿਲੰਗ ਮਹੱਲਾ ਪਹਿਲਾ ਘਰ ਤੀਜਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ, ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ, ਮੇਰੇ ਕੰਤਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ।

ਗਗਨ ਡੀਠ। ਜਿਨਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੈ ਜੀ, ਕਹੋ ਨਾਨਕ ਕੀ ਅਰਦਾਸ। ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ, ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ। ਤਲੰਗ ਮਹੱਲਾ ਪਹਿਲਾ। ਯਾਨੜੀਏ ਮਾਨੜਾ ਕਾਏ ਕਰੇ ਹੈ, ਆਪਣੜੈ ਘਰ ਹਰ ਰੰਗੋ ਕੀ ਨਾ ਮਾਣੇ ਹੈ, ਸਹੁ ਨੇੜੈ ਧਨ ਕਮਲੀਏ ਬਾਹਰ ਕਿਆ ਢੂੰਡੇ ਹੈ। ਭੈ ਕੀਆਂ ਦੇਹ ਸਲਾਈਆਂ ਨੈਣੀ, ਭਾਵ ਕਾ ਕਰ ਸ਼ਿੰਗਾਰੋ, ਤਾਂ ਸੁਹਾਗਣ ਜਾਣੀ ਲਾਗੀ ਜਾਂ ਸਹੁ ਧਰੇ ਪਿਆਰੋ। ਯਾਣੀ ਬਾਲੀ ਕਿਆ ਕਰੇ ਜਾਂ ਧਨ ਕੰਤ ਨ ਪਾਵੈ, ਕਰਨ ਪਲਾਹ ਕਰੇ ਬਹੁਤੇਰੇ ਸਾ ਧਨ ਮਹਿਲ ਨ ਪਾਵੈ, ਬਿਨ ਕਰਮਾ ਕਿਛ ਪਾਈਐ ਨਾਹੀ ਜੇ ਬਹੁਤੇਰਾ ਧਾਵੈ। ਲਭ ਲੋਭ ਅਹੰਕਾਰ ਕੀ ਮਾਤੀ, ਮਾਇਆ ਮਾਹੇ ਸਮਾਣੀ, ਇਨੀ ਬਾਤੀ ਸਹੁ ਪਾਈਐ ਨਾਹੀ ਭਈ ਕਾਮਣ ਆਣੀ। ਜਾਏ ਪੁਛੋ ਸੁਹਾਗਣੀ ਵਾਹੈ, ਕਿੰਨੀ ਬਾਤੀ ਸਹੁ ਪਾਈਐ, ਜੋ ਕਿਛ ਕਰੇ ਸੁ ਭਲਾ ਕਰਮਾਨੀਐ, ਹਿਕਮਤ ਹੁਕਮ ਚੁਕਾਈਐ, ਜਾਂ ਕਹਿ ਪ੍ਰੇਮ ਪਦਾਰਥ ਪਾਈਐ, ਤਉ ਚਰਣੀ ਚਿੱਤ ਲਾਈਐ। ਸਹੁ ਕਹੈ ਸੋ ਕੀਜੈ, ਤਨ ਮਨੋ ਦੀਜੈ, ਐਸਾ ਪਰਮਲ ਲਾਈਐ, ਏਵ ਕਹੈ ਸੁਹਾਗਣੀ ਭੈਣੇ, ਇੰਨੀ ਬਾਤੀ ਸਹੁ ਪਾਈਐ। ਆਪ ਗਵਾਈਏ ਤਾਂ ਸਹੁ ਪਾਈਏ, ਔਰ ਕੈਸੀ ਚਤੁਰਾਈ, ਸਹੁ ਨਦਰ ਕਰ ਦੇਖੈ ਸੋਧਨ ਲੇਖੈ, ਕਾਮਣ ਨੌ ਨਿਧ ਪਾਈ, ਆਪਣੇ ਕੰਤ ਪਿਆਰੀ ਸਾ ਸੁਹਾਗਣ, ਨਾਨਕ ਸਾ ਸਵਰਾਈ। ਐਸੇ ਰੰਗ ਰਾਤੀ ਸਹਿਜ ਕੀ ਮਾਤੀ, ਅਹਿਨਿਸ ਭਾਏ ਸਮਾਣੀ, ਸੁੰਦਰ ਸਾਏ ਸਰੂਪ ਵਿਚਖਣ, ਕਹੀਐ ਸਾ ਸਿਆਣੀ।

ਵੈ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਰਾਗ ਵਿਲਾਵਲ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਹ ਸੁਕਹਾਂ ਸੁਆਮੀ ਮੈਂ ਮੂਰਖ ਕਹਿਣ ਨ ਜਾਈ ਤੇਰੇ ਗੁਣ ਗਾਵਾਂ ਦੇਹ ਬੁਝਾਈ ਜੈਸੇ ਸੱਚ ਮੈਂ ਰਹੋਂ ਰਜਾਈ ਰਹਾਓ ਜੋ ਕਿਛ ਹੋਆ ਸਭ ਕਿਛ ਤੁਝ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਧਲੇ ਕਿਆ ਚਤੁਰਾਈ ਕਿਆ ਹਾਂ ਕਥੀ ਕਥੇ ਕਥ ਦੇਖਾਂ ਮੈਂ ਅਕਾ

ਇਕੋਂਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਸ਼ੰਤ ਪ੍ਰਸਾਦ ਚਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹੇ ਅਚਲ ਮੂਰਤ ਅਨ ਭਉ ਪ੍ਰਕਾਸ਼ਮ ਤੋਜ ਕਿਹ ਜੈ ਕੋਟ ਇੰਦਰ ਇੰਦਰਾਣ ਸ਼ਾਹ ਸ਼ਾਹਾਣ ਗਿਣਿ ਜੈ ਤ੍ਰਿਪਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਮੰਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਭੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਧਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਧੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋਏ ਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤ੍ਰਮਾਣੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ ਨਮਸਤੰ ਅਗਮੇ ਨਮਸਤ ਸਤ ਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤ ਸਤ ਅਜਬੇ ਅਦੇਸੰ ਅਦੇਸੇ ਨਮਸਤੰ ਅਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤ ਸਤ ਦੇਵੈ ਨਮਸਤੰ ਅਭੇਵੈ ਨਮਸਤੰ ਅਜਨਮੇ ਨਮਸਤੰ ਸੁਬਨਮੇ ਨਮੋ ਸਰਬ ਗੌਨੇ ਨਮੋ ਸਰਬ ਭੌਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤ ਸਤ ਦਿਆਲੇ ਨਮਸਤੰ ਅਵਰਨੇ ਨਮਸਤੰ ਅਮਰਨੇ ਨਮਸਤੰ ਜਰਾਰੰਗ ਨਮਸਤੰ ਕਿਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਅਬੰਧੇ ਨਮਸਤੰ ਨਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤ ਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਸ਼ੰਤ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ ਅਪਰਨ ਹੈ ਅਗੰਜ ਹੈ ਅਪੰਜ ਹੈ ਅਜੂਜ ਹੈ ਅਜੰਜ ਹੈ ਅਮੀਖ ਹੈ ਰਫੀਕ ਹੈ ਅਤੰਧ ਹੈ ਅਬੰਧ ਹੈ ਨਿਰਬੂਝ ਹੈ ਅਸੂਝ ਹੈ।

ਮੰਗ ਸਮਸਤੋ ਪਰਾਜੀ ਸਮਸਤ ਸਤਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਆਦੇਸ਼ ਹੈ ਅਪੇਸ਼ ਹੈ ਭੁਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਵ ਮਾਨੇ ਸਮਸਤੀ ਨਿਧਾਨੇ ਨਮਸਤੰਗ ਨਿਰਨਾਥੇ ਨਮਸਤੰਗ ਪ੍ਰਮਾਥੇ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਅਕਾਲੇ ਨਮਸਤੋਂ ਅਪਾਲੇ ਨਮੋ ਸਰਵ ਦੇਸੇ ਨਮੋ ਸਰਵ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੁਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਭੀਤੰ ਨਮੋ ਸਰਵ ਗਿਆਨੰ ਨਮੋ ਪਰਮਤਾਨੰ ਨਮੋ ਸਰਵ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵ ਦ੍ਰਿਸੰ ਨਮੋ ਸਰਵ ਕ੍ਰਿਸੰ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਬਦਾ ਰਿਧ ਸਿਧੰ ਨਿਵਾਸੀ ਚਰਪਟ ਸ਼ੰਤ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੂਆਲ ਸ਼ੰਤ ਪ੍ਰਸਾਦ ਆਦਿ ਰੂਪ ਅਨਾਦ ਮੂਰਤ ਜੋਨ ਪੁਰਖ ਅਪਾਰ ਸਰਬਮਾਨ ਤ੍ਰਿਮਾਨ ਦੇਵ ਭੇਵਾਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਉਦਾਰ ਮੂਰਤ ਜੋਨ ਆਦਿ ਅਸੇਖ ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬਿਹੀਨ ਪੇਖਤ ਧਾਮ ਹੂੰ ਨਹਿ ਜਾਹੇ ਸਰਬ ਮਾਨ ਸਰਬਤਰ ਮਾਨ ਸਦੈਵ ਮਾਨ ਤਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਣਹੀ ਜਿਹ ਬੇਦ ਔਰ ਕਤੇਵ ਰੂਪ ਰੰਗ ਨਾ ਜਾਤ ਪਾਤ ਸੋ ਜਾਣਈ ਕਿਹ ਜੇਵ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਿਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਾਨ ਹੀ ਪੁਰਤੀਨ ਲੋਕ ਚੌਦਹ ਕੇ ਵਿਖੈ ਜਗ ਜਾਪ ਹੀ ਜਿਹ ਜਾਪ ਆ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸੁਜੰਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੋ ਭਰਮ ਰਹਿਤ ਭੂਤ ਅਲਖ ਭੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਅਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਮੀਕ ਅਨੁਸਤਿ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਪਾਰ ਸਰਬਗੰਤਾ ਸਰਬਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨਾ ਜਾਣਹੀ ਜਿਹ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨਾ ਆਵਈ ਬਹੁ ਚਿੱਤ ਮਧ ਉਪਾਰ ਸ਼ੰਤ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਨੰਗ ਅਨਭਉ ਪ੍ਰਕਾਸ਼ ਨਿਸ ਦਿਨ ਅਨਾਸ ਆ ਜਾਨ ਬਾਹੋ ਸ਼ਾਹਾਨ ਸ਼ਾਹੋ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਆਭਾ ਅਭੰਗ ਗਤ ਮਿਤ ਅਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਰਕਾਮ ਅਤ ਦੁਤ ਪ੍ਰਚੰਡ ਮਿਤ ਗਤ ਅਖੰਡ ਆਲਿਸ਼ਯ ਕਰਮ ਆਦ੍ਰਿਸ਼ਯ ਧਰਮ ਸਰਬਾ ਭਰਨ ਅਡਿਆ ਅੰਡੰਡ ਬਾਢਿਆ ਚਾਚਰੀ ਸ਼ੰਤਾ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਭੁਜੰਗ ਪ੍ਰਜਾਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਣੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰ ਨਾ ਪਿੱਤਰੈ ਨਾ ਕਰਮੰ ਨਾ ਕਾਏ ਅਜਨਮੰ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਦੀਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤਾ ਪ੍ਰਸਾਦ ਕਥ ਤੇ ਕਿ ਆ ਛਿਜ ਦੇਸੈ ਕਿ ਆ ਭਿਜ ਭੇਸੈ ਕਿ ਆ ਗੰਜ ਕਰਮੈ ਕਿ ਆ ਭੰਜ ਭਰਮੈ ਕਿ ਆ ਭਿਜ ਲੋਕੈ ਕਿ ਆ ਦਿੱਤ ਸੋਕੈ ਕਿ ਅਵਧੂਤ ਵਰਨੈ ਕਿ ਵਿਭੂਤ ਕਰਨੈ ਕਿ ਰਾਜੰ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿ ਅਸ਼ੋਕ ਵਰਨੈ ਕਿ ਸਰਬਾ ਭਰਨੈ ਕਿ ਜਗਤੰ ਕ੍ਰਿਤੀ ਹੈ ਕਿ ਸ਼ਤਰੰ ਛਤਰੀ ਹੈ ਕਿ ਬ੍ਰਹਮੰ ਸਰੂਪੈ ਕਿ ਅਨੁਭਵ ਅਨੁਪੈ ਕਿ ਆਦਿ ਅਦੇਵ ਹੈ ਕਿ ਆਪ

ਸਰਵੱਤਰ ਪ੍ਰਾਣ ਹੈ ਕਿ ਸਰਵੱਤਰ ਦੇਸਾ ਹੈ ਕਿ ਸਰਵੱਤਰ ਭੇਸਾ ਹੈ ਕਿ ਸਰਵੱਤਰ ਮਾਨਿਆ ਸਦੈਵੰ ਪ੍ਰਧਾਨਿਆ ਕਿ ਸਰਵੱਤਰ ਜਾਪਿਆ ਕਿ ਸਰਵੱਤਰ ਥਾਪਿਆ ਕਿ ਸਰਵੱਤਰ ਭਾਨ ਹੈ ਕਿ ਸਰਵੱਤਰ ਮਨ ਹੈ ਕਿ ਸਰਵੱਤਰ ਇੰਦਰ ਹੈ ਕਿ ਸਰਵੱਤਰ ਚੰਦਰ ਹੈ ਕਿ ਸਰਵੰ ਕਲੀਮ ਹੈ ਕਿ ਪਰਮੰ ਫਹੀਮ ਹੈ ਕਿ ਆਕਲ ਅਲਾਮ ਹੈ ਕਿ ਸਾਹਿਬ ਕਲਾਮ ਹੈ ਕਿ ਹੁਸਨਲ ਵਜ਼ੂ ਹੈ ਤਮਾਮਲ ਰੁਜ਼ੂ ਹੈ ਹਮੇਸੁਲ ਸਲਾਮ ਹੈ ਸਲੀਖਤ ਮਦਾਮ ਹੈ ਗਨੀਮੁਲ ਸ਼ਿਕਸ਼ਤ ਹੈ ਗਰੀਬੁਲ ਪਰਸਤ ਹੈ

ਅਗਾਧੇ ਸੁਭੰ ਸਰਬ ਭਾਗੇ ਸੋ ਸਰਬਾ ਅਨੁਰਾਗੇ। ਤ੍ਰਿਭੁਗਤ ਸਰੂਪ ਹੈ, ਅਛਿਜ ਹੈ, ਅਛੂਤ ਹੈ ਕਿ ਨਰਕੰ ਪ੍ਰਣਾਸ ਹੈ, ਪ੍ਰਿਥੀ ਉਲ ਪ੍ਰਵਾਸ ਹੈ, ਨਿਰੁਕਤ ਪ੍ਰਭਾ ਹੈ, ਸਦੈਵੰ ਸਦਾ ਹੈ। ਬਿਭੁਗਤ ਸਰੂਪ ਹੈ, ਪ੍ਰਯੁਗਤ ਅਨੂਪ ਹੈ, ਨਿਰੁਕਤ ਸਦਾ ਹੈ। ਬਿਭੁਗਤ ਪ੍ਰਭਾ ਹੈ, ਅਨੁਕਤ ਸਰੂਪ ਹੈ, ਪ੍ਰਯੁਗਤ ਅਨੂਪ ਹੈ। ਚਾਚਰੀ ਛੰਦ ਅਭੰਗ ਹੈ, ਅਨੰਗ ਹੈ, ਅਭੇਖ ਹੈ, ਅਲੇਖ ਹੈ, ਭਰਮ ਹੈ, ਅਕਰਮ ਹੈ, ਅਨਾਦ ਹੈ, ਜੁਗਾਦ ਹੈ, ਅਜੈ ਹੈ, ਅਭੈ ਹੈ, ਅਭੂਤ ਹੈ, ਅਧੂਤ ਹੈ, ਅਨਾਸ ਹੈ, ਉਦਾਸ ਹੈ, ਅਧੰਧ ਹੈ, ਅਬੰਧ ਹੈ, ਅਭਗਤ ਹੈ, ਵਿਰਕਤ ਹੈ, ਅਨਾਸ ਹੈ, ਪ੍ਰਕਾਸ਼ ਹੈ, ਨਿਚਿੰਤ ਹੈ, ਸੁਨਿੰਤ ਹੈ, ਅਲਿਖ ਹੈ, ਅਦਿਖ ਹੈ, ਅਲੇਖ ਹੈ, ਅਭੇਖ ਹੈ, ਅਟਾਹ ਹੈ, ਅਗਾਹ ਹੈ, ਅਸੰਭ ਹੈ, ਅਗੰਭ ਹੈ, ਅਨੀਲ ਹੈ, ਅਨਾਦ ਹੈ, ਅਨਿਤ ਹੈ, ਸੋ ਨਿਤ ਹੈ, ਅਜਾਤ ਹੈ, ਅਜਾਦ ਹੈ। ਚਰਪਟ ਸ਼ੰਤਾ ਪ੍ਰਸਾਦ ਸਰਬੰ ਹੰਤਾ, ਸਰਬੰ ਗੰਤਾ, ਸਰਬੰ ਖਿਆਤਾ, ਸਰਬੰ ਗਿਆਤਾ, ਸਰਬੰ ਹਰਤਾ, ਸਰਬੰ ਕਰਤਾ, ਸਰਬੰ ਪ੍ਰਾਣੰ, ਸਰਬੰ ਤ੍ਰਾਣੰ, ਸਰਬੰ ਕਰਮੰ, ਸਰਬੰ ਧਰਮੰ, ਸਰਬੰ ਜੁਗਤਾ, ਸਰਬੰ ਮੁਕਤਾ। ਰਸਾਵਲ ਸ਼ੰਤਾ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸੇ, ਅਨੰਗੰ ਸਰੂਪੇ, ਅਭੰਗੰ ਵਿਭੂਤੇ, ਪ੍ਰਮਾਥੰ ਪ੍ਰਮਾਥੇ, ਸਦਾ ਸਰਬਸਾਥੇ, ਅਗਾਧ ਸਰੂਪੇ, ਨਿਰਬਾਧ ਵਿਭੂਤੇ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ, ਨਿਰਭੰਗੀ ਸਰੂਪੇ, ਸਰਬੰਗੀ ਅਨੂਪੇ। ਨਾ ਪੋਤਰੈ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ। ਨਿਰਸਾਕੰ ਸਰੀਕ ਹੈ, ਮਿੱਤੋ ਅਮੀਕ ਹੈ, ਸਦੈਵੰ ਪ੍ਰਭਾ ਹੈ, ਅਜੈ ਹੈ, ਅਜਾ ਹੈ। ਭਗਵਤੀ ਸ਼ੰਤ ਪ੍ਰਸਾਦ ਕੇ ਜ਼ਾਹਰ ਜਹੂਰ ਹੈ, ਕੇ ਹਾਜ਼ਰ ਹਜ਼ੂਰ ਹੈ, ਹਮੇਸ਼ੁਲ ਸਲਾਮ ਹੈ, ਸਮਸਤੁਲ ਕਲਾਮ ਹੈ, ਕੇ ਸਾਹਿਬ ਦਿਮਾਗ ਹੈ, ਕੇ ਹੁਸਨੁਲ ਚਿਰਾਗ ਹੈ, ਕੇ ਕਾਮਲ ਕਰੀਮ ਹੈ, ਕੇ ਰਾਜ ਕਰਹੀਮ ਹੈ, ਕੇ ਰੋਜੀ ਦਹਿੰਦ ਹੈ, ਕੇ ਰਾਜ ਕਰ ਹਿੰਦ ਹੈ, ਕਰੀਮੁਲ ਕਮਾਲ ਹੈ, ਕੇ ਹੁਸਨੁਲ ਜਮਾਲ ਹੈ, ਗਨੀਮੁਲ ਖਰਾਜ ਹੈ, ਗਰੀਬੁਲ ਨਿਵਾਜ ਹੈ, ਹਰੀਫੁਲ ਸ਼ਿਕਨ ਹੈ, ਹਰਾਸੁਲ ਫਿਕਨ ਹੈ, ਕਲੰਕੰ ਪ੍ਰਣਾਸ ਹੈ, ਸਮਸਤੁਲ ਨਿਵਾਸ ਹੈ, ਅਗੰਜਲ ਗਨੀਮ ਹੈ, ਰਜ਼ਾਇਕ ਰਹੀਮ ਹੈ, ਸਮਸਤੁਲ ਜੁਬਾਂ ਹੈ, ਕਿ ਸਾਹਿਬ ਕੀ ਰਾਂ ਹੈ, ਕਿ ਨਰਕੰ ਪ੍ਰਣਾਸ ਹੈ, ਬਹਿਸਤੁਲ ਨਿਵਾਸ ਹੈ, ਕਿ ਸਰਬਲ ਗਵਨ ਹੈ, ਹਮੇਸ਼ੁਲ ਰਵਨ ਹੈ, ਤਮਾਮੁਲ ਤਮੀਜ਼ ਹੈ, ਸਮਸਤੁਲ ਅਜੀਜ਼ ਹੈ, ਪਰਮ ਪਰਮ ਈਸ ਹੈ, ਸਮਸਤੁਲ ਅਦੀਸ ਹੈ, ਅਦੇਸੁਲ ਅਲੇਖ ਹੈ, ਹਮੇਸ਼ੁਲ ਅਭੇਖ ਹੈ, ਜਮੀਨੁਲ ਜਮਾਂ ਹੈ, ਅਮੀਕੁਲ ਏਮਾ ਹੈ, ਕਰੀਮੁਲ ਕਮਾਲ ਹੈ, ਕਿ ਜੁਰਤ ਜਮਾਲ ਹੈ, ਕਿ ਅਚਲੰ ਪ੍ਰਕਾਸ਼ ਹੈ, ਕਿ ਮਿੱਤੋ ਸੁਭਾਸ ਹੈ, ਕਿ ਅਜਵ ਸਰੂਪ ਹੈ, ਕਿ ਮਿੱਤੋ ਵਿਭੂਤ ਹੈ, ਕਿ ਮਿੱਤੋ ਪਸਾ ਹੈ, ਕਿ ਆਤਮ ਪ੍ਰਭਾ ਹੈ, ਕਿ ਅਚਲੰ ਅਨੰਗ ਹੈ, ਕਿ ਮਿੱਤੋ ਅਭੰਗ ਹੈ। ਮਦ ਭਾਰ ਸ਼ੰਤ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮੁਦਾਮ ਅਰ ਬਰ ਅਗੰਜ ਹਰ ਨਰ ਪਰਭੰਜ ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨਭਵ ਅਨਾਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਅਨਸ਼ਿਜ ਅੰਗ ਆਸਨ ਭੰਗ ਉਪਮਾ ਪਾਰ ਗਤ ਮਿਤੋਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨਭਵ ਅਨਾਸ ਧਿਰ ਧਰ ਤੁਰਾਸ ਅਜਾਨ ਵਾਹੋ ਏਕੈ ਸਦਾ ਹੋ ਓਅੰਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਛਿਜ ਗਾਤ ਆਜਿਜ ਨਾ ਬਾਤ ਅਨਝੰਜ ਗਾਤ ਅਨਰੰਜ ਬਾਤ ਅਨ ਟੁੱਟ ਭੰਡਾਰ ਅਨਠਟ ਅਪਾਰ ਆਡੀਠ ਧਰਮ ਅਤ ਤੀਠ ਕਰਮ ਅਣਬਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਾ ਪ੍ਰਸਾਦ ਕਰੁਣਾਲਿਆ ਹੈ ਅਰਕਾਲਿਆ ਹੈ ਕਲਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲਕਾਰਣ ਹੈ ਸਰਬ ਉਬਾਰਣ

ਧ੍ਰਿਤ ਕੇ ਧਰਨ ਹੈ, ਜਗ ਕੇ ਕਰਨ ਹੈ, ਮਨ ਮਾਨਿਆ ਹੈ, ਜਗ ਜਾਣਿਆ ਹੈ, ਸਰਬੰ ਭਰ ਹੈ, ਸਰਬੰਕਰ ਹੈ, ਸਰਬ ਪਾਸਿਆ ਹੈ, ਸਰਬਨਾਸਿਆ ਹੈ, ਕਰੁਣਾ ਕਰ ਹੈ, ਵਿਸੰਬਰ ਹੈ, ਸਰਵੇਸੁਰ ਹੈ, ਜਗਤੇਸੁਰ ਹੈ, ਬ੍ਰਹਿਮੰਡਸ ਹੈ, ਖਲਖੰਡਸ ਹੈ, ਪਰਤੇ ਪਰ ਹੈ, ਕਰੁਣਾ ਕਰ ਹੈ, ਅਜਪਾ ਜਪ ਹੈ, ਅਥਪਾ ਥਪ ਹੈ, ਅਕਿਰਤਾ ਕ੍ਰਿਤ ਹੈ, ਅਮ੍ਰਿਤਾ ਮ੍ਰਿਤ ਹੈ, ਅਮ੍ਰਿਤਾ ਮ੍ਰਿਤ ਹੈ, ਕਰੁਣਾ ਕ੍ਰਿਤ ਹੈ, ਅਕਿਰਤਾ ਕ੍ਰਿਤ ਹੈ, ਧਾਰਣੀ ਧ੍ਰਿਤ ਹੈ, ਅਮਤੇਸ਼ਵਰ ਹੈ, ਪਰਮੇਸ਼ਵਰ ਹੈ, ਅਕਿਰਤਾ ਕ੍ਰਿਤ ਹੈ, ਅਮ੍ਰਿਤਾ ਮ੍ਰਿਤ ਹੈ, ਅਜਬਾ ਕ੍ਰਿਤ ਹੈ, ਅਮ੍ਰਿਤਾ ਮ੍ਰਿਤ ਹੈ, ਨਰਨਾਇਕ ਹੈ, ਖਲਕਾਇਕ ਹੈ, ਵਿਸੰਬਰ ਹੈ, ਕਰੁਣਾਲਿਆ ਹੈ, ਨਿਰਪਨਾਇਕ ਹੈ, ਸਰਪਾਇਕ ਹੈ, ਭਵਭੰਜਨ ਹੈ, ਅਰਗੰਜਨ ਹੈ, ਰਿਪਤਾਪਨ ਹੈ, ਜਪ ਜਾਪਨ ਹੈ, ਆਕਲੰਕ੍ਰਿਤ ਹੈ, ਸਰਬਾਕ੍ਰਿਤ ਹੈ, ਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮ ਹੈ, ਸਰਬਾਤਮ ਹੈ, ਆਤਮ ਬਸ ਹੈ, ਜਸ ਕੇ ਜਸ ਹੈ, ਭੁਜੰਗ ਪ੍ਰਯਾਤ ਛੰਦ ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਤੇਜ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਨਮੋ ਰਾਜ ਸਿੰਘ ਤਾਮ ਸਿੰਘ ਸ਼ਾਂਤ ਰੂਪੇ, ਨਮੋ ਪਰਮ ਤਤੰਗ ਅਤੰਗ ਸਰੂਪੇ, ਨਮੋ ਜੋਗ ਜੋਗੇ, ਨਮੋ ਗਿਆਨ ਗਿਆਨੇ, ਨਮੋ ਮੰਤਰ ਮੰਤਰੇ, ਨਮੋ ਧਿਆਨ ਧਿਆਨੇ, ਨਮੋ ਯੁੱਧ ਯੁੱਧੇ, ਨਮੋ ਗਿਆਨ ਗਿਆਨੇ, ਨਮੋ ਭੋਜ ਭੋਜੇ, ਨਮੋ ਪਾਨ ਪਾਨੇ, ਨਮੋ ਕਲਹਿ ਕਰਤਾ, ਨਮੋ ਸ਼ਾਂਤ ਰੂਪੇ, ਨਮੋ ਇੰਦਰ ਇੰਦਰੇ, ਅਨਾਦੰਗ ਵਿਭੂਤੇ, ਕਲੰਕਾਰ ਰੂਪੇ, ਅਲੰਕਾਰ ਅਲੰਕੇ, ਨਮੋ ਆਸਾਸੇ, ਨਮੋ ਬਾਂਕ ਬੰਕੇ, ਅਭੰਗੀ ਸਰੂਪੇ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਲੇ, ਅਨੰਗੀ ਅਕਾਮੇ, ਏਕ ਅਛਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਭਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅਭਰਮੰ ਅਗੰਜੇ ਅਲੇਖੇ ਭੁਜੰਗ ਪ੍ਰਿਯਾਤ ਛੰਦ ਨਮਸਤੁਲ ਪਰਣਾਮੇ ਸਮਸਤੁਲ ਪਰਣਾਸੇ ਅਗੰਜਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਵਿਭੂਤੇ ਸਮਸਤੁਲ ਸਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਵਿਭੂਤੇ ਸਦਾ ਸਚਿਦਾਨੰਦ ਸਤਰੰਗ ਪ੍ਰਣਾਸੀ ਕਰੀਮਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਨੀਮੇ ਹਰਿਯੰ ਕਰਿਯੰ ਕਰੀਮਲ ਰਹੀਮੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਜੰਭਵ ਸੁਭੰ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾਂਗ ਸੰਗੇ ਅਭੰਗੰ ਵਿਭੂਤੇ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਜੰਭਵ ਸੁਭੰ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾਂਗ ਸੰਗੇ ਅਭੰਗੰ ਵਿਭੂਤੇ ਇੱਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸਵਈਏ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਸਰਾਵਗ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸਰਾਰਦਨ ਸੁੱਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖੀਅਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨੇਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਿਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਵਿਦ ਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਭਏ ਤੋ ਕਹਾਂ ਭਏ ਭੂਪ ਤੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਿਤ ਢੋਲ ਮਿਰਦੰਗ ਨਗਾਰੇ ਗੂੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹਜ਼ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨੇ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੁਸੰਜਮ ਨੇਮ ਅਨੇਕ ਵਿਸੇਖੈ ਵੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸੁਬਾਨ ਕੇ ਪੇਖੈ ਪੌਨ ਆਹਾਰ ਜਤੀ ਜਤ ਧਾਰ ਸਵੈ ਸੁ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸਨਾਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੈਨ ਹਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਬੜੇ ਬਰਿਆਰ ਅਵਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਏਕ ਦਵਈਆ
दानव देव फनिंदन साचर भूत भविख भवान जपेंगे। जीव जिते जल मैं थल मैं पल ही पल मैं सब थाप थपेंगे। पुन प्रतापन बाढ़ जैत धुन पापन के बहु पुंज खपेंगे। साध समूह प्रसन्न फिरें जग सत्र सब अवलोक चपेंगे। मानव इंद्र गजेंद्र नराध पजौन त्रिलोक को राज करेंगे। कोट स्नान गजाद कदान अनेक स्वयंबर साज भरेंगे। ब्रह्म महेश्वर विष्णु सचिपत अंत पद से जम फास परेंगे। जे नर श्रीपत के परस हैं भगते नर फेर न देह तरेंगे। कहां पयो जो दो लोचन मूंद कै बैठ रहो बक ध्यान लगायो। नात फिरो लिए सात समुन्द्र लोक गयो पर लोक गवायो। बास कियो बिखियान सो बैठ के ऐसे ही ऐसो बैस बितायो। साच कहो सुन ले हो सब जिन प्रेम कियो तिन ही प्रभ पायो। काहू लै पाहन पूज धरो सिर काहू लै लिंग गरे लटकायो। काहू लख्यो हर अवाची दिशा में काहू पशाह को शीस निवायो। को बुतान को पूजित है पस को मृतान को पूजन तायो। कूर किरिया उर्जो सब ही जग श्री भगवान को भेद न पायो। को बुतान को पूजित है पस को मृतान को पूजन तायो। कूर किरिया उर्जो सब ही जग श्री भगवान को भेद न पायो। इको ओंकार वाहिगुरु जी की फतेह। पातशाही दसवीं चौपाई। बहुर असुर का काठ समाथा श्री असकेत जगत के नाथा। द्वितीय बान सो दो अर कर काठ दयो अस्तुज नर नाहर। पुनराशिष का काटा सीसा श्री असकेत जगत के ईसा। पोहपन ब्रिष्ट गगन ते पई सभ न्यान बधाई दई। धन धन लोगन के राजा दुष्टन दाह गरीब निवाजा। खल पवन के सिरजन हारे दास जान मोहले हो बारे। कव्यो बाच बेनती चौपई हमरी करो हाथ दे रक्षा। पूर्ण होए चित्त की इच्छा तव चरणन मन रहे हमारा। अपना जान करो प्रतिपारा हमरे दुष्ट सब तुम कावहो। आप हाथ दे मोहे बचावहो सुखी बसे मोरो परवारा। सेवक सिख सब करतारा मोर अच्छा निज कर दे करिये। सब बैरन को आज संघरिये पूर्ण होए हमारी आसा। तोर भजन की रहे प्यासा तुम्हें शाड कोई अवर न त्याऊं। जो बर चाहूं सुतुम ते पाऊं। सेवक सिख हमारे तारी है चुन चुन सत्र हमारे मारी है। आप हाथ दे मुझे उबरी है मरण काल का त्रास निवरी है। हूजो सदा हमारे पच्छा श्री अस्तुजू करिय हो रक्षा। राख ले हो मोहे राखन हारे साहेब संत सहाय प्यारे। दीन बंद दुष्टन के हंता तुम हो पुरी चतुर्दश कंता। काल पाए ब्रह्मा बप तरा काल पाए शिवजू अवतरा। काल पाए कर विष्ण प्रकाशा सकल काल का किया तमाशा। जवन काल जोगी शिव कियो वेदराज ब्रह्मा जूथियो। जवन काल सब लोक सवारा नमस्कार है ताहे हमारा। जवन काल सब जगत बनायो देव दैत जच्छन उपजायो। आद अंते कै अवतारा सोई गुरु समझियो हमारा। नमस्कार तिस ही को हमारी सकल प्रजा जिने आप सवारी। शिवकन को सब गुण सुख दियो सतरन को पलमो बद कियो। कट कट के अंतर की जानत भले बुरे की पीर पछानत। चीटी ते कुंचर अस्थूला सब पर कृपा दृष्ट कर फूला। संतन दुख पाए ते दुखी सुख पाए साधन के सुखी। एक एक की पीर पछाने कट कट के पट पट की जाने। जब उद करख करा करतारा परजा तर तब देह अपारा। जब आकर्ख करत हो कब हूँ तुम मैं मिलत देह तर सब हूँ। जेते बदन श्रेष्ठ सब तारे आप अपनी बूझ उचारे। तुम सब ही ते रहत निरालम जानत भेद भेद अर आलम।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਅਕਾਲ ਮੂਰਤ ਅਜੂਨੀ ਸਹਿਬ ਅੰਗਰ ਪ੍ਰਸਾਦ ਜਪ ਆਪ ਸਚ ਯੁਗਾ ਸਚ ਹੈ ਵੀ ਸਚ ਨਾਨਕ ਕੋਸ਼ੀ ਵੀ ਸਚ ਚਕਰ ਕੇ ਨਿਰ ਵਰਨ ਜਾਤ ਹਰ ਪਾਤ ਨਿਹਣੇ ਅਚਲ ਮੂਰਤਨ ਪ੍ਰਕਾਸ਼ ਅਮਿਤ ਪੂਜ ਕਹਿੰਦਰਾਮ ਸ਼ਾਹੋ ਸ਼ਾਹਾਨ ਗਣੇਜੈ ਫਿਰ ਭਵਨ ਮਹੀ ਸੁਰ ਨਾਰਿਆ ਸੁਰ ਨੀਤ ਨੀਤ ਬਣਤਿਨ ਕਹਿ ਸਰਵ ਨਾਮ ਕਥੈ ਕਵਨ ਕਰਮ ਨਾਮ ਵਰਣ ਸਮਤ ਸਤਿਗੁਰੇ ਆਯੁ ਸਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੁਭਾ ਚਿੰਤਾ ਲਾਇ ਹਮਾਰੀ ਆਰ ਨ ਸੂਜੈ ਦੂਜੀ ਠਾਰ ਆਰ ਪ੍ਰਭੂ ਤੋ ਦੁਆਰੀ ਲੇਖਾ ਛੋੜਿਆ ਲੇਖਾ ਛੁਟ ਹੈ ਹਮ ਨਿਰਗੁਣ ਲੇ ਹੋ ਵਾਰੀ ਸਰਬਖਸ਼ਣ ਸਦਾ ਮਿਹਰਵਾਨਾ ਸਭਨਾ ਦੀ ਆਵਾਰੀ ਨਾਨਕ ਦਾ ਸੰਤ ਪਾਤਸ਼ਾਹ ਕਰਿਉ ਰਾਖ ਲਿਉ ਇਹ ਵਾਰੀ ਸਤਿਗੁਰ ਹੋਈ ਦਿਆਲ ਤਾਂ ਸਰਦਾ ਪੂਰੀ ਹੈ ਸਤਿਗੁਰ ਹੋਈ ਦਿਆਲ ਨਾ ਕਮ ਹੋ ਚੂਰੀ ਹੈ ਸਤਿਗੁਰ ਹੋਈ ਦਿਆਲ ਤਾਂ ਦੁੱਖ ਨ ਜਾਣੀਆ ਸਤਿਗੁਰ ਹੋਈ ਦਿਆਲ ਤਾਂ ਹਰ ਰੰਗ ਮਾਣੀਆ ਸਤਿਗੁਰ ਹੋਈ ਦਿਆਲ ਤਾਂ ਜਮਕਾ ਡਰ ਕਿਹਾ ਸਤਿਗੁਰ ਹੋਈ ਦਿਆਲ ਤਾਂ ਸਦੀ ਸੁਖ ਦਿਆ ਸਤਿਗੁਰ ਹੋਈ ਦਿਆਲ ਤਾਂ ਨੌਣ ਪਾਈਆ

భగదవచ్చీరాది అర్పత దేవదారయా కర్కహలి ఉదయా